ਬੜੀ ਮਿੱਠੀ ਪਿਆਰੀ ਅਤੇ ਮੁਸਕਰਾਉਂਦੀ ਆਵਾਜ਼ ਵਿੱਚ ਆਖਿਆ, ਮੈਂ ਗੋਬਿੰਦ ਸਿੰਘ ਹਾਂ, ਬੈਰਾਗੀ ਨਹੀਂ। ਫਟੀਆਂ ਫਟੀਆਂ ਅੱਖਾਂ ਨਾਲ ਉਹਨਾਂ ਵੱਲ ਤੱਕਿਆ ਜਿਨ੍ਹਾਂ ਨੂੰ ਤੱਕਦਿਆਂ ਪਿਆਸ ਨਹੀਂ ਸੀ ਲੈਂਦੀ। ਉਸਦਾ ਸਰੀਰ ਕੰਬ ਰਿਹਾ ਸੀ, ਬੁੱਲ ਕੰਬ ਰਹੇ ਸਨ, ਆਵਾਜ਼ ਕੰਬ ਰਹੀ ਸੀ, ਕੰਬ ਰਹੀ ਸੀ ਆਵਾਜ਼। ਹੌਲੀ ਜੀ ਕਹਿਣ ਲੱਗਾ, ਤੁਸੀਂ ਗੁਰੂ ਗੋਬਿੰਦ ਸਿੰਘ? ਗੁਰੂ ਜੀ ਹੱਸ ਪਏ ਅਤੇ ਉਸਦੇ ਤਪ ਦੁਆਰਾ ਕਠੋਰ ਬਣੇ ਹੋਏ ਸਰੀਰ ਨੂੰ ਇਉਂ ਤੱਕਿਆ ਜਿਵੇਂ ਉਹਨਾਂ ਦੀਆਂ ਅੱਖਾਂ ਦੋ ਹੱਥ ਹੋਣ, ਅਤੇ ਉਸਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲੈਣ ਲਈ ਉਤਾਵਲੇ ਹੋ। ਅਤੇ ਧੀਰ ਜੇ ਬੋਲੇ ਉਸ ਮਾਧੋ ਦਾਸ ਬੈਰਾਗੀ ਨੂੰ, ਤੂੰ ਕੌਣ ਹੈ? ਤਾਂ ਮਾਧੋ ਦਾਸ ਬੈਰਾਗੀ ਚਰਨਾਂ ਨੂੰ ਚੁੰਮਦਾ ਹੋਇਆ ਕਹਿਣ ਲੱਗਾ, ਮੈਂ ਤੁਹਾਡਾ ਬੰਦਾ ਗੁਰੂ ਜੀ, ਮੈਂ ਤੁਹਾਡਾ ਬੰਦਾ। ਮੈਂ ਤੁਹਾਡੀ ਬੜੀ ਉਡੀਕ ਕੀਤੀ, ਬੜਾ ਢੂੰਡਿਆ, ਬੜਾ ਲੱਭਿਆ, ਅੱਜ ਤੁਸੀਂ ਮਿਲੇ, ਮੈਨੂੰ ਸ਼ਾਂਤੀ ਨਸੀਬ ਹੋਈ, ਮੇਰੀ ਮੰਜ਼ਿਲ ਮੈਨੂੰ ਮਿਲ ਗਈ। ਗੁਰੂ ਜੀ ਨੇ ਮਾਧੋ ਦਾਸ ਨੂੰ ਉਠਾ ਕੇ ਆਪਣੇ ਕੋਲ ਬਿਠਾਇਆ, ਪਿਆਰ ਨਾਲ ਕਿਹਾ, ਜਾਣਦੇ ਹੋਏ ਵੀ ਪੁੱਛਦੇ ਨੇ ਤੂੰ ਬੈਰਾਗੀ ਕਿਉਂ ਬਣਿਆ? ਤਾਂ ਮਾਧੋ ਦਾਸ ਨੇ ਆਪਣੀ ਕਹਾਣੀ ਸੁਣਾਈ, ਇੱਕ ਹਿਰਨੀ ਦਾ ਮੈਂ ਸ਼ਿਕਾਰ ਕੀਤਾ, ਉਹ ਮਰੀ, ਉਹਦੇ ਬੱਚੇ ਵੀ ਤੜਫ ਤੜਫ ਕੇ ਮਰ ਗਏ, ਤਾਂ ਮੈਂ ਵੈਰਾਗੀ ਹੋ ਗਿਆ। ਤਾਂ ਗੁਰੂ ਸਾਹਿਬ ਨੇ ਕਿਹਾ,

ਜਿਸ ਨੂੰ ਘੜੀ ਘੜੀ ਸ਼ਿਕਾਰੀ ਤੀਰ ਮਾਰਦੇ ਨੇ। ਉਹ ਹਿਰਨੀ ਹੈ ਇਹ ਧਰਤੀ ਸਾਡੀ ਜਨਮ ਭੂਮੀ, ਜਿਸ ਨੂੰ ਜ਼ੁਲਮੀ ਆਪਣੇ ਪੈਰਾਂ ਥੱਲੇ ਲਤਾੜਦੇ ਪਏ ਨੇ, ਜ਼ੁਲਮ ਪੈ ਕਰਦੇ ਨੇ। ਮਾਧੋਦਾਸ ਬੈਰਾਗੀ ਨੇ ਇਹ ਸੁਣਿਆ ਹੋਇਆ ਸੀ ਔਰ ਸੁਣਿਆ ਵੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਤੇਗ ਬਹਾਦਰ ਜੀ ਮਹਾਰਾਜ, ਜਿਨ੍ਹਾਂ ਸਾਰਿਆਂ ਨੇ

ਦਾ ਪਿਆ ਤੇ ਜਦੋਂ ਇਹ ਵੀ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ, ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਫਤਿਹ ਸਿੰਘ ਜਿਨ੍ਹਾਂ ਦੀ ਉਮਰ 6 ਸਾਲ 7 ਸਾਲ ਦੇ ਲਗਭਗ, ਉਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਇਹ ਸਾਰੀਆਂ ਗੱਲਾਂ ਮਾਧੋ ਦਾਸ ਨੇ ਸੁਣੀਆਂ, ਉਹਦੀਆਂ ਅੱਖਾਂ ਵਿੱਚੋਂ ਅਥਰੂ ਵਹਿ ਤੁਰੇ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਿਲਕੁਲ ਸ਼ਾਂਤ ਬੈਠੇ ਨੇ। ਇਤਿਹਾਸ ਦੱਸਦਾ ਹੈ ਕਿ ਮਾਧੋ ਦਾਸ ਨੇ ਬੈਰਾਗ ਅਤੇ ਜੰਗਲ ਨੂੰ ਹੁਣ ਛੱਡ ਦੇਣ ਦਾ ਫੈਸਲਾ ਕੀਤਾ ਅਤੇ ਪ੍ਰਾਰਥਨਾ ਕੀਤੀ ਕਿ ਮੈਨੂੰ ਆਗਿਆ ਦਿਓ ਅਤੇ ਮੈਂ ਜਾ ਕੇ ਜ਼ੁਲਮ ਦਾ ਜਿਹੜਾ ਰਾਜ ਹੈ ਅਤੇ ਜ਼ਾਲਮ ਜਿਹੜੇ ਨੇ ਉਹਨਾਂ ਨੂੰ ਖਤਮ ਕਰ ਦੇ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਾਧੋ ਦਾਸ ਬੈਰਾਗੀ ਨੂੰ ਅੰਮ੍ਰਿਤ ਛਕਾਇਆ ਤੇ ਨਾਮ ਬੰਦਾ ਸਿੰਘ ਬਹਾਦਰ ਰੱਖਿਆ ਅਤੇ ਨਾਲ ਇਹਨਾਂ ਨੂੰ ਗੁਰਬਖਸ਼ ਸਿੰਘ ਵੀ ਕਿਹਾ ਜਾਂਦਾ। ਗੁਰੂ ਸਾਹਿਬ ਨੇ ਆਪਣੇ 5 ਤੀਰ ਦਿੱਤੇ ਜਿਨ੍ਹਾਂ ਦੇ ਨਾਲ ਸੋਨੇ ਲੱਗੇ ਹੋਏ ਸਨ। 5 ਸਿੰਘ ਅਨੇਕਾਂ ਵਸਤੂਆਂ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ਾਲਮਾਂ ਦਾ ਨਾਸ਼ ਕਰਨ ਵਾਸਤੇ ਨਾਦੇੜ ਤੋਂ, ਗੋਦਾਵਰੀ ਦੇ ਕੰਢੇ ਤੋਂ

ਬੰਦਾ ਸਿੰਘ ਬਹਾਦਰ ਨੂੰ ਬੰਦਾ ਸਿੰਘ ਬਹਾਦਰ ਜਿਨ੍ਹਾਂ ਦਾ ਪਹਿਲਾ ਨਾਮ ਮਾਧੋ ਦਾਸ ਬੈਰਾਗੀ ਪਰ ਹੁਣ ਬੰਦਾ ਸਿੰਘ ਬਹਾਦਰ ਬਣਾ ਕੇ ਆਪਣਾ ਸਿੱਖ ਬਣਾ ਕੇ ਪੰਜਾਬ ਵੱਲ ਤੋਰਿਆ ਤੇ ਨਾਲੇ ਉਪਦੇਸ਼ ਕੀਤਾ ਜਹਾਂ ਤਹਾਂ ਤੁਮ ਧਰਮ ਬਿਥਾਰੋ ਦੁਸ਼ਟ ਦੋਖੀਅਨ ਪਕਰ ਪਛਾਰੋ ਐ ਬੰਦਾ ਸਿੰਘ ਜਿੱਥੇ ਜਿੱਥੇ ਵੀ ਧਰਮ ਦੇ ਦੋਖੀ ਹਨ ਉਹਨਾਂ ਨੂੰ ਜਾ ਕੇ ਸਜ਼ਾ ਦਿਓ ਬੰਦਾ ਸਿੰਘ ਬਹਾਦਰ

ਸਾਰਿਆਂ ਦੇਵਤਿਆਂ ਨੂੰ ਬੁਲਾਇਆ ਪਰ ਭਗਵਾਨ ਸ਼ੰਕਰ ਨੂੰ ਨਹੀਂ ਬੁਲਾਇਆ। ਸ਼ਿਵਜੀ ਭਗਵਾਨ ਕੈਲਾਸ਼ ਪਰਬਤ ਤੇ ਸਨ, ਉਹ ਸਾਰਾ ਤਮਾਸ਼ਾ ਦੇਖ ਰਹੇ ਸਨ, ਪਰ ਸ਼ੰਕਰ ਭਗਵਾਨ ਦੇ ਧਰਮ ਸਪਤਨੀ ਮਾਤਾ ਸਤੀ ਨੇ ਉਹਨਾਂ ਨੂੰ ਕਿਹਾ, ਸ਼ੰਕਰ ਭਗਵਾਨ ਨੂੰ, ਭਗਵਾਨ ਮੇਰੇ ਪਿਤਾ ਯੱਗ ਕਰ ਰਹੇ ਹਨ, ਉਹਨਾਂ ਸਾਰਿਆਂ ਨੂੰ ਬੁਲਾਇਆ ਹੈ ਪਰ ਨਾ ਮੈਨੂੰ ਬੁਲਾਇਆ ਨਾ ਤੁਹਾਨੂੰ ਬੁਲਾਇਆ, ਪਰੰਤੂ ਉਹ ਮੇਰੇ ਪਿਤਾ ਦਾ ਘਰ ਹੈ ਇਸ ਲਈ ਮੈਂ ਜਾਣਾ ਚਾਹੁੰਦੀ ਹਾਂ। ਸ਼ਿਵਜੀ ਭਗਵਾਨ ਨੇ ਕਿਹਾ, ਬਿਨਾਂ ਬੁਲਾਏ ਜਾਣਾ ਨਹੀਂ ਚਾਹੀਦਾ, ਪਰ ਸਤੀ ਜੀ ਨਾ ਮੰਨੇ ਤਾਂ ਭਗਵਾਨ ਨੇ ਜਾਣ ਦੀ ਇਜਾਜ਼ਤ ਦਿੱਤੀ। ਸਤੀ ਜਿਸ ਵਕਤ ਆਪਣੇ ਪਿਤਾ ਦਸ਼ਕ ਪ੍ਰਜਾਪਤੀ ਦੇ ਮਹਿਲਾਂ ਵਿੱਚ ਪਹੁੰਚੇ ਜਿੱਥੇ ਯੱਗ ਹੋ ਰਿਹਾ ਸੀ, ਤਾਂ ਦਸ਼ਕ ਪ੍ਰਜਾਪਤੀ ਨੇ ਸਤੀ ਨੂੰ ਕੋਈ ਆਦਰ ਨਾ ਦਿੱਤਾ, ਸਗਾ ਸ਼ੰਕਰ ਭਗਵਾਨ ਦਾ ਵੀ ਅਪਮਾਨ ਕੀਤਾ। ਜਦੋਂ ਇਸ ਗੱਲ ਦਾ ਸਤੀ ਨੇ ਬੁਰਾ ਮਨਾਇਆ ਤਾਂ ਦਸ਼ਕ ਨੇ ਅੱਗੋਂ ਸਗਾ ਹੋਰ ਕਿਹਾ, ਉਹ ਨੰਗ ਤੜੰਗ ਸ਼ਿਵਜੀ ਭਗਵਾਨ, ਮੈਂ ਤੇ ਕਦੀ ਵੀ ਰਾਜੀ ਨਹੀਂ ਸਾਂ ਉਸ ਨੂੰ ਆਪਣਾ ਜਵਾਈ ਬਣਾ ਕੇ। ਸਤੀ ਇਹ ਬਰਦਾਸ਼ਤ ਨਾ ਕਰ ਸਕੇ, ਉਹਨਾਂ ਯੋਗ ਸਾਧਨਾ ਦੇ ਨਾਲ ਆਪਣੇ ਸਰੀਰ ਵਿੱਚੋਂ ਅੱਗ ਪੈਦਾ ਕੀਤੀ, ਸੜ ਕੇ ਭਸਮ ਹੋ ਗਏ। ਸ਼ਿਵਜੀ ਭਗਵਾਨ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਉਸੇ ਵਕਤ ਆਪਣੀ ਇੱਕ ਲਿੱਟ ਪੁੱਟ ਕੇ ਸੁੱਟੀ, ਜਿਹਦੇ ਵਿੱਚੋਂ ਭਿਅੰਕਰ ਆਵਾਜ਼ ਕਰਦਿਆਂ ਹੋਇਆਂ ਮਹਾ ਭੈਰੋਂ ਵੀਰਭਦਰ ਵਗੈਰਾ ਪੈਦਾ ਹੋਏ, ਤੇ ਜਿਨ੍ਹਾਂ ਨੇ ਆਗਿਆ ਮੰਗੀ ਤਾਂ ਭਗਵਾਨ ਨੇ ਕਿਹਾ, ਜਾਓ ਉਹਨਾਂ ਦੁਸ਼ਟਾਂ ਦਾ ਨਾਸ਼ ਕਰੋ ਜਿਨ੍ਹਾਂ ਨੇ ਸਤੀ ਦਾ ਅਨਾਦਰ ਕੀਤਾ। ਤਾਂ ਉਸੇ ਵਕਤ ਉਹਨਾਂ ਨੇ ਦਸ਼ਕ ਪ੍ਰਜਾਪਤੀ ਦਾ ਸਿਰ ਵੱਢ ਕੇ ਯੱਗ ਦੀ ਅਗਨੀ ਵਿੱਚ ਸੁੱਟ ਦਿੱਤਾ। ਹਰ ਪਾਸੇ ਖੂਨ ਦੇ ਫੁਹਾਰੇ ਛੁੱਟ ਪਏ, ਸਾਰੇ ਲੋਕ ਇਉਂ ਨੱਸਣ ਲੱਗ ਪਏ ਜਿਵੇਂ ਪ੍ਰਚੰਡ ਮਹਾਤਾਂਡਵ ਨੱਚਦੀ ਹੋਈ ਪਰਲੋ ਆ ਗਈ ਹੋਵੇ। ਇਸੇ ਤਰ੍ਹਾਂ ਇਹ ਕਥਾ ਸ਼ਿਵ ਪੁਰਾਣ ਦੀ, ਸ਼ਿਵਜੀ ਭਗਵਾਨ ਨੇ ਮਹਾ ਭੈਰੋ ਨੂੰ ਆਪਣੇ ਤੇਜ ਵਿੱਚੋਂ ਜਿਵੇਂ ਪੈਦਾ ਕੀਤਾ ਆਪਣੀਆਂ ਲੇਟਾਂ ਵਿੱਚੋਂ, ਇਸੇ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਤੇਜ ਦੇ ਨਾਲ ਮਾਧੋਦਾਸ ਬੈਰਾਗੀ ਨੂੰ ਬੰਦਾ ਸਿੰਘ ਬਹਾਦਰ ਬਣਾ ਕੇ ਪੰਜਾਬ ਵੱਲ ਤੋਰਿਆ, ਜਿਹੜਾ ਕਿਆਮਤਾਂ ਜਗਾਉਂਦਾ, ਪਚਾਲ ਲਿਆਉਂਦਾ, ਖੂਨ ਦੀਆਂ ਨਦੀਆਂ ਵਗਾਉਂਦਾ ਹੋਇਆ ਪੰਜਾਬ ਵੱਲ ਵੱਧ ਤੁਰਿਆ। ਕਿਸੇ ਨੇ ਪੁੱਛਿਆ, ਬੰਦਾ ਸਿੰਘ ਤੁਸੀਂ ਇਹ ਕੀ ਕਰ ਰਹੇ ਹੋ? ਤਾਂ ਬੰਦਾ ਸਿੰਘ ਬਹਾਦਰ ਨੇ ਕਿਹਾ, ਮੈਂ ਆਪਣੇ ਵਾਸਤੇ ਕੁਝ ਨਹੀਂ ਕਰ ਰਿਹਾ, ਮੈਂ ਜ਼ਾਲਮਾਂ ਦਾ ਨਾਸ਼ ਕਰ ਰਿਹਾ, ਉਹਨਾਂ ਕਿਲਿਆਂ ਨੂੰ ਢਾ ਕੇ ਢੇਰੀ ਕਰ ਦਿਆਂਗਾ ਜਿਨ੍ਹਾਂ ਵਿੱਚ ਜ਼ੁਲਮ ਹੁੰਦੇ ਨੇ, ਉਹ ਸ਼ਹਿਰ ਤਬਾਹ ਕਰ ਦਿਆਂਗਾ ਜਿਨ੍ਹਾਂ ਸ਼ਹਿਰਾਂ ਵਿੱਚ ਮਜ਼ਲੂਮਾਂ ਨੂੰ ਜ਼ਾਲਮ ਤੰਗ ਕਰਦੇ ਨੇ। ਇਹ ਕਹਿੰਦਾ ਹੋਇਆ ਬੰਦਾ ਸਿੰਘ ਬਹਾਦਰ ਪੰਜਾਬ ਨੂੰ ਤੁਰਿਆ ਜਾ ਰਿਹਾ।

ਉਹਨਾਂ ਜਿਉਂਦਿਆਂ ਨੂੰ ਇੱਥੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਉਹ ਨਜ਼ਾਰਾ ਅੱਖਾਂ ਸਾਹਮਣੇ ਆਇਆ, ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਫੌਜੀਆਂ ਨੂੰ ਵੰਗਾਰਦਿਆਂ ਹੋਇਆ ਆਖਿਆ, ਇਹੋ ਹੀ ਉਹ ਸਰਹੰਦ ਹੈ ਜਿਸ ਜਗ੍ਹਾ ਮੇਰੇ ਗੁਰੂ ਦੇ ਨੰਨੇ ਨੰਨੇ ਮਾਸੂਮ ਬੱਚਿਆਂ ਨੂੰ ਦੀਵਾਰ ਵਿੱਚ ਚੁਣਿਆ ਗਿਆ। ਮੈਂ ਚਾਹੁੰਦਾ ਇਸ ਸ਼ਹਿਰ ਦਾ ਨਾਮ ਨਿਸ਼ਾਨ ਮਿਟਾ ਦੇ। ਵਜ਼ੀਰ ਖਾਨ, ਉਹਦੇ ਅਹਿਲਕਾਰ ਸਭ ਖਤਮ ਕਰ ਦਿਓ। ਨੀਹਾਂ ਵਿੱਚ ਸਾਹਿਬਜ਼ਾਦੇ ਚਿਣੇ ਗਏ, ਦੇਖੋ ਕੋਈ ਦੀਵਾਰ ਨਾ ਰਹੇ, ਕੋਈ ਮਕਾਨ ਨਾ ਰਹੇ, ਕੋਈ ਕਿਲਾ ਨਾ ਰਹੇ, ਕੋਈ ਛੱਤ ਨਾ ਰਹੇ। ਹਲ ਚਲਾ ਦਿਓ, ਇਸ ਸ਼ਹਿਰ ਨੂੰ ਮਿੱਟੀ ਚ ਮਿਲਾ ਦਿਓ। ਦੇਖਦਿਆਂ ਦੇਖਦਿਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਨੇ ਸਰਹੰਦ ਤੇ ਹਮਲਾ ਕਰ ਦਿੱਤਾ। ਵਜ਼ੀਰ ਖਾਨ ਆਪਣੇ ਵਜ਼ੀਰਾਂ ਨਾਲ, ਅਹਿਲਕਾਰਾਂ ਨਾਲ, ਜਰਨੈਲਾਂ ਦੇ ਨਾਲ

ਖਾਲਸਾ ਪੰਥ ਧਰਮ ਦੇਸ਼ ਕੌਮ ਦੀ ਰੱਖਿਆ ਵਾਸਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਪੈਦਾ ਕੀਤਾ ਇਹੋ ਮਕਸਦ ਬਾਬਾ ਬੰਦਾ ਸਿੰਘ ਬਹਾਦਰ ਨੇ ਅਪਣਾਇਆ ਅਤੇ ਆਪਣਾ ਆਪ ਗੁਰੂ ਦੇ ਆਸ਼ੇ ਅਨੁਸਾਰ ਗੁਰੂ ਦੀ ਸੇਵਾ ਕਰਦਿਆਂ ਹੋਇਆ

ਨਾਮ ਜਪਣ ਵਾਲਿਆਂ ਦੇ ਦੇਵਤੇ। ਨਾਮ ਜਪਣ ਵਾਲਿਆਂ ਦੇ ਵੱਡੇ ਜਿਨ੍ਹਾਂ ਨੂੰ ਸਾਰਿਆਂ ਨੇ ਸਤਿਕਾਰਿਆ, ਐਸੇ ਭਗਤ ਨਾਮਦੇਵ ਨੇ ਬਚਪਨ ਦੇ ਵਿੱਚ ਨਾਰਾਇਣ ਨੂੰ ਪ੍ਰਗਟ ਕਰਕੇ ਦੁੱਧ ਪਿਲਾਇਆ ਤੇ ਸ਼ਬਦ ਉਚਾਰਨ ਹੋਇਆ, ਦੁੱਧ ਪੀਓ ਗੋਬਿੰਦੇ ਰਾਏ, ਦੁੱਧ ਪੀਓ ਮੇਰੋ ਮਨ ਪਤੀਆ, ਨਹੀਂ ਤਾਂ ਕਰ ਕੋ ਬਾਪ ਰਿਸਾ। ਤੇ ਕਹਿੰਦੇ ਨੇ ਆਖਰ ਭਗਤੀ ਪ੍ਰਵਾਨ ਹੋਈ ਨਾਮਦੇਵ ਜੀ ਦੀ, ਦੁੱਧ ਪਿਆਏ ਭਗਤ ਕਰ ਗਿਆ, ਨਾਮੇ ਹਰ ਕਾ ਦਰਸ਼ਨ ਭਇਆ। ਨਾਮਦੇਵ ਨੂੰ ਹਰੀ ਦੇ ਦਰਸ਼ਨ ਹੋਏ,

ਤੇ ਇਸੇ ਤਰ੍ਹਾਂ ਭਗਤ ਨਾਮਦੇਵ ਸੰਤਾਂ ਦਾ ਸੰਗ ਕਰਦੇ, ਨਾਮ ਜਪਦੇ, ਪਰਮਾਤਮਾ ਨੂੰ ਯਾਦ ਕਰਦੇ ਆਪਣੀ ਉਮਰ ਬਿਤਾਉਂਦੇ ਗਏ। ਥੋੜੇ ਜੇ ਵੱਡੇ ਹੋਏ ਤੇ ਉਸ ਵਕਤ ਦੇ ਮਹਾਨ ਯੋਗੀ, ਮਹਾਨ ਤਪੀਸ਼ਵਰ ਜਿਨ੍ਹਾਂ ਦਾ ਇੱਕ ਪੰਥ ਚੱਲਦਾ ਸੀ, ਸਵਾਮੀ ਗਿਆਨੇਸ਼ਵਰ ਜੀ ਮਹਾਰਾਜ। ਸਵਾਮੀ ਗਿਆਨੇਸ਼ਵਰ ਜੀ ਮਹਾਰਾਜ ਦੇ ਪੰਥ ਦੇ ਵਿੱਚ ਦਾਖਲ ਹੋ ਗਏ ਤੇ ਚੱਲ ਪਏ ਉਹਨਾਂ ਦੇ ਨਾਲ ਤੀਰਥਾਂ ਦੇ ਭ੍ਰਮਣ ਕਰਦੇ ਕਰਦੇ ਤੇ ਜਾ ਕਰਕੇ ਦੁਆਰਕਾ ਨਗਰੀ ਤੋਂ ਥੋੜੀ ਦੂਰ ਬਾਹਰ ਸਵਾਮੀ ਗਿਆਨੇਸ਼ਵਰ ਜੀ ਨੇ ਵਿਸ਼ਰਾਮ ਕੀਤਾ। ਦੇਖਿਆ ਨੇੜੇ ਇੱਕ ਖੂਹ ਦਿਖਾਈ ਦੇ ਰਿਹਾ ਹੈ, ਮਗਰ ਉਸ ਦੇ ਵਿੱਚ ਪਾਣੀ ਕੋਈ ਦਿਖਾਈ ਨਹੀਂ ਦਿੰਦਾ। ਖੂਹ ਤੇ ਹੈ ਮਗਰ ਪਾਣੀ ਕੋਈ ਨਹੀਂ। ਤੇ ਗਿਆਨੇਸ਼ਵਰ ਜੀ ਮਹਾਰਾਜ ਨੇ ਸੋਚਿਆ, ਦੇਖਿਆ ਬਈ ਇਹ ਮੇਰੇ ਨਾਲ ਜੋ ਚੱਲੇ

ਤਾਂ ਜੋ ਇਹਨਾਂ ਦੀ ਪਿਆਸ ਬੁਝਾਈ ਜਾਵੇ। ਤੇ ਗਿਆਨੇਸ਼ਵਰ ਜੀ ਨੇ ਆਪਣਾ ਲੋਟਾ ਲਿਆ, ਰੱਸੀ ਨਾਲ ਬੰਨਿਆ ਤੇ ਆਪਣੇ ਯੋਗ ਬਲ ਦੇ ਨਾਲ

ਕਿਹਾ ਗਿਆਨੇਸ਼ਵਰ ਜੀ ਮਹਾਰਾਜ ਨੇ ਭਗਤ ਜੀ ਤੁਸੀਂ ਵੀ ਪਾਣੀ ਪੀਓ ਤੇ ਨਾਮਦੇਵ ਜੀ ਨੇ ਇਨਕਾਰ ਕਰ ਦਿੱਤਾ। ਕਹਿਣ ਲੱਗੇ ਮਹਾਰਾਜ ਮੈਂ ਕੇਵਲ ਆਪਣੀ ਪਿਆਸ ਨਹੀਂ ਬੁਝਾਉਣਾ ਚਾਹੁੰਦਾ, ਮੈਂ ਚਾਹੁੰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਰਾਹੀ ਇਸ ਰਾਹ ਤੋਂ ਗੁਜ਼ਰਨ ਇਹ ਕੂਆਂ ਉਹਨਾਂ ਦੀ ਵੀ ਪਿਆਸ ਬੁਝਾਵੇ। ਇਹਦੇ ਵਿੱਚ ਜਲ ਜੋ ਹੈ ਉਹ ਨੱਕੋ ਨੱਕ ਭਰ ਆਵੇ। ਗਿਆਨੇਸ਼ਵਰ ਜੀ ਨੇ ਸਮਝਾਇਆ, ਬੱਚੇ ਤੂੰ ਆਪਣੀ ਪਿਆਸ ਬੁਝਾ ਤਾਂ ਜੋ ਅਸੀਂ ਅੱਗੇ ਵੀ ਰਾਹੇ ਪੈਣਾ ਹੈ ਔਰ ਦੁਆਰਕਾ ਨਗਰੀ ਪਹੁੰਚਣਾ ਹੈ। ਮਗਰ ਨਾਮਦੇਵ ਇਨਕਾਰੀ ਹੋ ਕੇ

ਸੀ ਉਹ ਨਾਰਾਇਣ ਨੇ ਸੁਣੀ। ਜਿਸ ਤਰ੍ਹਾਂ ਹੀ ਤਤਕਾਲ ਇਹ ਅਰਦਾਸ ਸੁਣੀ ਤੇ ਉਸੇ ਖੂਹ ਦੇ ਵਿੱਚੋਂ ਇੱਕ ਕੜਕ ਦੀ ਆਵਾਜ਼ ਆਈ, ਮਾਨੋ ਕਿ ਧਰਤੀ ਫਟ ਗਈ ਉਸ ਖੂਹ ਦੀ ਤੇ ਥੱਲੇ ਜੋ ਪਾਣੀ ਸੀ ਉਹ ਲਬਾ ਲਬ ਖੂਹ ਦੇ ਵਿੱਚ ਭਰ ਆਇਆ। ਜਦੋਂ ਦੇਖਿਆ ਗਿਆਨੇਸ਼ਵਰ ਜੀ ਨੇ ਔਰ ਉਹਨਾਂ ਦੇ ਸੇਵਕਾਂ ਨੇ ਕਿ ਭਗਤ ਨਾਮਦੇਵ ਦੀ ਅਰਦਾਸ ਉਸ ਨਾਰਾਇਣ ਦੇ ਚਰਨਾਂ ਕਮਲਾਂ ਵਿੱਚ ਕਬੂਲ ਹੋਈ ਹੈ, ਤਾਂ ਸਾਰੇ ਆਏ

ਲੱਗੇ ਨਾਮਦੇਵ ਹੁਣ ਤੂੰ ਆਪਣੀ ਪਿਆਸ ਬੁਝਾ ਲੈ। ਤੇਰੀ ਨਾਰਾਇਣ ਨੇ ਸੁਣ ਲਈ, ਆਇੰਦਾ ਸਮੇਂ ਵਿੱਚ ਜਿਹੜੇ ਵੀ ਇਸ ਰਾਹ ਤੋਂ ਗੁਜ਼ਰਨਗੇ ਉਹ ਆਪਣੀ ਪਿਆਸ ਤੇਰੀ ਅਰਦਾਸ ਦੀ ਸ਼ਕਤੀ ਦੁਆਰਾ ਬੁਝਾਇਆ ਕਰਨਗੇ।

ਚੌਂਕ ਦੇ ਨੇੜੇ ਤੇੜੇ ਇੱਕ ਪਠਾਨ ਖਲੋਤਾ ਹੈ ਤੇ ਉਸ ਪਠਾਨ ਨੇ ਪਗੜੀ ਪਾਈ ਹੋਈ ਹੈ ਤੇ ਉਸ ਪਠਾਨ ਦੇ ਘੋੜੀ ਨੇ ਵਛੇਰਾ ਦਿੱਤਾ ਹੈ। ਕਦੀ ਵਛੇਰੇ ਵੱਲ ਦੇਖਦਾ ਹੈ ਨਾਮਦੇਵ ਤੇ ਕਦੀ ਉਸਦੀ ਪਗੜੀ ਵੱਲ ਦੇਖਦਾ ਹੈ ਤੇ ਪਠਾਨ ਨੂੰ ਦੇਖਦੇ ਦੇਖਦੇ ਮਾਨੋ ਪਠਾਨ ਦੇ ਰੂਪ ਵਿੱਚੋਂ ਨਾਰਾਇਣ ਨੂੰ ਦੇਖਦਾ ਹੋਇਆ

ਪੰਜ ਸੌ ਹੈ ਰੱਖਦਾ ਪੰਜ ਹੈ ਕਿਉਂ ਕੰਜੂਸੀ ਕਰਦਾ ਹੈ ਤੇ ਮੱਖਣ ਸ਼ਾਹ ਲੁਬਾਣਾ ਤੇ ਜਿਸ ਨੂੰ ਇਹ ਪਤਾ ਲੱਗਾ ਕਿ ਇਹ ਅੰਤਰਜਾਮੀ ਪਾਤਸ਼ਾਹ ਤੇ ਭੋਰੇ ਵਿੱਚ ਬੈਠੇ ਹਨ ਬਾਕੀ ਤੇ ਬਾਹਰ ਮੰਜੀਆਂ ਲੱਗੀਆਂ ਹੋਈਆਂ ਹਨ ਤੇ ਕਹਿੰਦੇ ਨੇ ਕੋਠੇ ਤੇ ਚੜ ਗਿਆ ਤੇ ਕੋਠੇ ਤੇ ਚੜ ਕੇ ਉਸਨੇ ਉੱਚੀ ਉੱਚੀ ਕਹਿਣਾ ਸ਼ੁਰੂ ਕਰ ਦਿੱਤਾ ਗੁਰੂ ਲਾ ਦੋ ਰੇ ਗੁਰੂ ਲਾ ਦੋ ਰੇ। ਇਸੇ ਤਰ੍ਹਾਂ ਨਾਮਦੇਵ ਜੀ ਭਗਤੀ ਵਿੱਚ ਮਗਨ ਹੋਏ ਉੱਚੀ ਉੱਚੀ ਕਹਿਣ ਲੱਗ ਪਏ ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ ਦੇਖੋ ਬਈ ਮੈਂ ਤੁਹਾਨੂੰ

ਦੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਫੈਸਲਾ ਦਿੰਦੇ ਹਨ ਕਿ ਜਿਹੜਾ ਐਸਾ ਕਰਮ ਕਰੇਗਾ, ਸੇਵਾ ਸਿਮਰਨ ਪਰਉਪਕਾਰੀ ਜੀਵਨ ਬਣਾਵੇਗਾ, ਉਹਦਾ ਮੁਖ ਇੱਥੇ ਵੀ ਉਜਲਾ ਹੈ ਤੇ ਦਰਗਾਹ ਵਿੱਚ ਵੀ ਉਜਲਾ ਹੈ। ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗੇ ਨਾਨਕ ਉਜਲ ਮਥਾ, ਜਿਤ ਮੁਖ ਸਦਾ ਸਲਾਹੀਏ ਭਾਗਾਂ ਰੱਤੀ ਚਾਰ, ਨਾਨਕ ਤੇ ਮੁਖ ਉਜਲੇ ਸੱਚੇ ਤੇ ਦਰਬਾਰ। ਉਹ ਸੱਚੇ ਦਰਬਾਰ ਵਿੱਚ ਵੀ ਮੁਖ ਉਜਲਾ ਤੇ ਸੰਸਾਰ ਵਿੱਚ ਵੀ ਮੁਖ ਉਜਲਾ ਹੋ ਜਾਂਦਾ ਜੋ ਉਸਦਾ ਨਾਮ ਜਪਦੇ ਹਨ, ਜੋ ਈਸ਼ਵਰ ਨੂੰ ਧਿਆਵਨਾ ਕਰਦੇ ਹਨ। ਕਰ ਹਰ ਕਰਮ ਹਜ਼ੂਰ ਦਾ ਬਚਨ ਹੈ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, ਅੱਠ ਤੀਰਥ ਸਗਲ ਪੁਨ ਜੀ ਦਇਆ ਪਰਵਾਨ, ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਇਸ ਲਈ ਗੁਰਸਿੱਖ ਦਾ ਜੀਵਨ ਸੇਵਾ ਸਿਮਰਨ ਪਰਉਪਕਾਰੀ ਜੀਵਨ ਹੋਵੇ ਤੇ ਫਿਰ ਇੱਥੇ ਵੀ ਮੁੱਖ ਉਜਲਾ ਤੇ ਦਰਗਾਹ ਵਿੱਚ ਵੀ ਉਜਲਾ ਹੈ।

ਜਿਨੀ ਨਾਮ ਧਿਆਇਆ, ਜਿਨ੍ਹਾਂ ਨੇ ਨਾਮ ਨੂੰ ਧਿਆਵਨਾ ਕੀਤਾ, ਜਿਨ੍ਹਾਂ ਨੇ ਨਾਮ ਦੀ ਗੱਲ ਨਾ ਖਾਲੀਆਂ, ਇਹ ਮੁਸ਼ਕਤ ਕੀਤੀ ਹੈ। ਫਿਰ ਉਹ ਆਪ ਹੀ ਨਹੀਂ ਤਰੇ, ਅਨੇਕਾਂ ਜੀਵ ਹੋਰ ਵੀ ਉਹਨਾਂ ਦੇ ਚਰਨਾਂ ਨਾਲ ਲੱਗ ਕੇ ਤਰ ਗਏ। ਗੁਰਮੁਖ ਕੋਟ ਉਧਾਰ ਦਾ ਗੁਰਮੁਖ ਕੋਟ ਉਧਾਰ ਦਾ ਦੇ ਨਾਮੇ ਇੱਕ ਕਣ, ਜਿਨ੍ਹਾਂ ਨੇ ਨਾਮ ਦੀ ਗੱਲ ਨਾ ਗਾਲੀ, ਨਾਮ ਦੀ ਕਮਾਈ ਕੀਤੀ, ਉਹ ਫਿਰ ਅਨੇਕਾਂ ਨੂੰ ਹੋਰਨਾਂ ਨੂੰ ਵੀ ਨਾਲ ਹੀ ਤਾਰ ਕੇ ਗਏ ਹਨ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਚਰਨ ਚਲੋ ਮਾਰਗ ਗੋਬਿੰਦ। ਇਸ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਅਸੀਂ ਸਫਲ ਕਰਨਾ ਹੈ। ਗੁਰਸਿੱਖ ਦਾ ਜੀਵਨ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ ਤੇ ਫਿਰ ਸਤਸੰਗਤ ਵਿੱਚ ਬਹਿ ਕੇ ਮਾਲਕ ਦੀ ਸਿਫਤ ਸਲਾਹ ਕਰਨੀ, ਇਹ ਗੁਰਸਿੱਖੀ ਹੈ, ਇਹ ਜੀਵਨ ਹੈ ਸਿੱਖ ਦਾ। ਇਸ ਮਾਰਗ ਨੂੰ ਹਜ਼ੂਰ ਦੱਸ ਰਹੇ ਹਨ।

ਨਾਲ ਲੈ ਕੇ ਕੋਠੇ ਤੇ ਚੜ੍ਹੀ ਹੈ। ਔਰ ਇਸ ਮਕਾਨ ਦੀ ਛੱਤ ਉੱਤੇ ਗੋਹਾ ਪੱਥਣਾ ਸ਼ੁਰੂ ਕੀਤਾ ਇਸਨੇ। ਮਨ ਵਿੱਚ ਖੁਸ਼ ਹੈ ਮੇਰਾ ਬੱਚਾ, ਹੁਣ ਖੇਡਣ ਜੋਗਾ ਹੋ ਗਿਆ। ਇਹਨੇ ਇਹਦੇ ਹੱਥ ਵਿੱਚ ਇੱਕ ਛੋਟੀ ਜਿਹੀ ਗੇਂਦ ਦੇ ਦਿੱਤੀ। ਬੱਚਾ ਇਸ ਗੇਂਦ ਨਾਲ ਖੇਡਦਾ ਪਿਆ ਹੈ। ਮਾਂ ਇਸ ਦੇ ਹੱਥੋਂ ਗੇਂਦ ਲੈਂਦੀ ਹੈ, ਦੂਰ ਵਗਾ ਕੇ ਮਾਰਦੀ ਹੈ। ਬੱਚਾ ਭੱਜ ਕੇ ਜਾਂਦਾ, ਗੇਂਦ ਚੁੱਕ ਕੇ ਲਿਆਉਂਦਾ, ਫਿਰ ਮਾਂ ਨੂੰ ਆ ਕੇ ਪਰੇਸ਼ਾਨ ਕਰਦਾ। ਮਾਂ ਫਿਰ ਉਸ ਗੇਂਦ ਨੂੰ ਲੈ ਕੇ ਦੂਰ ਵਗਾਉਂਦੀ ਹੈ, ਬੱਚਾ ਫਿਰ ਭੱਜ ਕੇ ਜਾਂਦਾ। ਇਸ ਪ੍ਰਕਾਰ ਨਾਲੇ ਇਹ ਮਾਂ ਆਪਣਾ ਕੰਮ ਪਈ ਕਰਦੀ ਹੈ, ਨਾਲੇ ਆਪਣੇ ਬੱਚੇ ਨੂੰ ਖੇਡਦਾ ਵੇਖ ਕੇ ਬੜੀ ਖੁਸ਼ ਹੋ ਰਹੀ ਹੈ, ਬਹੁਤ ਪ੍ਰਸੰਨ ਹੋ ਰਹੀ ਹੈ। ਮਨ ਵਿੱਚ ਉਮੰਗ ਹੈ, ਮਨ ਵਿੱਚ ਖੁਸ਼ੀ ਹੈ, ਮੇਰਾ ਬੱਚਾ ਹੁਣ ਖੇਡਣ ਜੋਗਾ ਹੋ ਗਿਆ। ਇਸੇ ਪ੍ਰਕਾਰ ਕੁਝ ਸਮਾਂ ਬੀਤਿਆ। ਇਸ ਵਾਰੀ ਬੱਚੇ ਨੇ ਗੇਂਦ ਲਿਆ ਕੇ ਫਿਰ ਮਾਂ ਨੂੰ ਦਿੱਤੀ। ਮਾਂ ਨੇ ਬੇਧਿਆਨੇ ਹੋ ਕੇ ਉਸੇ ਤਰ੍ਹਾਂ ਫਿਰ ਗੇਂਦ ਵਗਾ ਕੇ ਮਾਰੀ, ਦੂਰ ਸੁੱਟੀ। ਇਸ ਵਾਰੀ ਇਹ ਗੇਂਦ ਜਿਹੜੀ ਸੀ ਬਨੇਰੀ ਨਾਲ ਟਕਰਾ ਕੇ ਥੱਲੇ ਜਾ ਪਈ। ਮਾਂ ਆਪਣੇ ਕੰਮ ਵਿੱਚ ਮਸ਼ਗੂਲ ਹੈ, ਇੱਧਰ ਇਹ ਬੱਚਾ ਪਹਿਲੇ ਵਾਂਗ ਹੀ ਭੱਜਾ ਉਸ ਗੇਂਦ ਦੇ ਪਿੱਛੇ। ਹੁਣ ਬੱਚੇ ਨੂੰ ਕੀ ਪਤਾ ਹੈ ਕਿ ਇਹ ਬਨੇਰੀ ਤੋਂ ਅੱਗੇ ਕੋਠਾ ਖਤਮ ਹੈ। ਛੋਟਾ ਜਿਹਾ ਬਾਲਕ, ਮਾਸੂਮ ਬੱਚਾ ਗੇਂਦ ਦੇ ਪਿੱਛੇ ਭੱਜਿਆ, ਗੇਂਦ ਤੇ ਟਕਰਾ ਕੇ ਬਨੇਰੀ ਨਾਲ ਉਹ ਥੱਲੇ ਡਿੱਗ ਪਈ। ਤੇ ਬੱਚੇ ਨੇ ਜਿਉਂ ਹੀ ਗੇਂਦ ਦੇ ਪਿੱਛੇ ਭੱਜਣਾ ਸ਼ੁਰੂ ਕੀਤਾ, ਉਹਦਾ ਵੀ ਧਿਆਨ ਚੁੱਕ ਗਿਆ ਤੇ ਬਨੇਰੀ ਨਾਲ ਟਕਰਾ ਕੇ ਉਹ ਵੀ ਧੜਾਮ ਕਰਕੇ ਥੱਲੇ ਜਾ ਪਿਆ। ਮਾਸੂਮ ਬੱਚਾ, ਛੋਟਾ ਜਿਹਾ ਬਾਲਕ, ਫੁੱਲ ਜਿਹਾ ਉਹ ਬੱਚਾ ਟਕਰਾਇਆ ਬਨੇਰੀ ਦੇ ਨਾਲ, ਥੱਲੇ ਜਾ ਡਿੱਗਾ, ਔਰ ਡਿੱਗਦੇ ਹੀ ਉਹਦੇ ਪ੍ਰਾਣ ਖਤਮ ਹੋ ਗਏ। ਮਾਂ ਨੇ ਵੇਖਿਆ, ਇੱਕਦਮ ਕੁਰਲਾਹਟ ਮਚ ਗਈ, ਰੁਦਨ ਸ਼ੁਰੂ ਹੋ ਗਿਆ। ਜਿੱਥੇ ਥੋੜ੍ਹੀ ਦੇਰ ਪਹਿਲਾਂ ਖੁਸ਼ੀ ਸੀ, ਜਿੱਥੇ ਥੋੜ੍ਹੀ ਦੇਰ ਪਹਿਲਾਂ ਖੇਡ ਵਿੱਚ ਮਸਤ ਸੀ ਇਹ ਮਾਂ, ਬੱਚੇ ਨੂੰ ਵੇਖ ਕੇ ਖੁਸ਼ ਹੋ ਰਹੀ ਸੀ, ਉੱਥੇ ਹੁਣ ਰੁਦਨ ਹੁੰਦਾ ਪਿਆ, ਵਿਰਲਾਪ ਕੀਰਨੇ ਪਈ ਪਾ ਰਹੀ ਹੈ ਇਹ ਮਾਂ। ਆਲਾ ਦੁਆਲਾ ਇਕੱਠਾ ਹੋ ਗਿਆ ਔਰ ਇਸ ਬੱਚੇ ਨੂੰ ਵੇਖ ਵੇਖ ਕੇ ਜੋ ਥੋੜ੍ਹੀ ਦੇਰ ਪਹਿਲਾਂ ਖੇਡਦਾ ਪਿਆ ਸੀ ਤੇ ਹੁਣ ਬਿਲਕੁਲ ਇਹਦੇ ਪ੍ਰਾਣ ਖਤਮ ਨੇ। ਸਾਰੇ ਹੀ ਹੈਰਾਨ ਹਨ। ਭਗਤ ਕਬੀਰ ਜੀ ਇਸ ਘਟਨਾ ਨੂੰ ਵੇਖ ਕੇ ਕਹਿੰਦੇ ਨੇ, ਇਹ ਭੋਲੀ ਮਾਂ ਇਹ ਤਾਂ ਸੋਚਦੀ ਹੈ ਕਿ ਮੇਰਾ ਬੱਚਾ ਹੁਣ ਦਿਨ ਪਰ ਦਿਨ ਵੱਡਾ ਹੁੰਦਾ ਜਾ ਰਿਹਾ ਹੈ, ਅਸਲੀਅਤ ਤੋਂ ਇਹ ਜਾਣੂ ਨਹੀਂ। ਅਸਲੀਅਤ ਕੀ ਹੈ? ਆਪ ਕਹਿੰਦੇ ਨੇ, ਇਤਨਾ ਕ ਨਾ ਜਾਣੇ ਜੇ ਦਿਨ ਦਿਨ ਅਹੁਦ ਘਟਤ ਹੈ। ਇਸਨੂੰ ਇਹ ਪਤਾ ਨਹੀਂ ਕਿ ਮੇਰਾ ਬੱਚਾ ਵੱਡਾ ਨਹੀਂ ਬਲਕਿ ਅਸਲੀਅਤ ਇਹ ਛੋਟਾ ਹੋ ਰਿਹਾ। ਉਹ ਕਿਵੇਂ? ਭਲਾ ਜੇ ਇਸ ਬੱਚੇ ਦੀ ਉਮਰ ਲਿਖੀ ਹੈ 5 ਸਾਲ, ਅੱਜ ਇਹ 4 ਸਾਲ ਦਾ ਹੋ ਗਿਆ, ਬਾਕੀ ਤਾਂ 1 ਸਾਲ ਰਹਿ ਗਿਆ, 1 ਸਾਲ ਬਾਕੀ ਰਹਿ ਗਿਆ, 4 ਬੀਤ ਗਏ। ਭਗਤ ਜੀ ਕਹਿੰਦੇ ਨੇ, ਬਸ ਇਸੇ ਭੁਲੇਖੇ ਵਿੱਚ ਅਸੀਂ ਪਏ ਹੋਏ ਹਾਂ, ਸਾਰਾ ਸੰਸਾਰ ਪਿਆ ਹੋਇਆ ਹੈ। ਸੱਚ ਨੂੰ ਛੱਡ ਕੇ, ਪਰਮੇਸ਼ਵਰ ਨੂੰ ਛੱਡ ਕੇ, ਅਸੀਂ ਝੂਠੀ ਦੁਨੀਆਂ ਦੇ ਮਗਰ ਲੱਗ ਕੇ ਇਹਨੂੰ ਸੱਚਾ ਕਰਕੇ ਮਨ ਬੈਠੇ ਹਾਂ। ਹਜ਼ੂਰ ਭਗਤ ਕਬੀਰ ਜੀ ਕਹਿੰਦੇ

ਅਸਲੀਅਤ ਤਾਂ ਇਹ ਹੈ ਜਿਵੇਂ ਇੱਕ ਰੱਸੀ ਨੂੰ ਬਣਾਉਣ ਲੱਗਿਆਂ ਕਿਤਨਾ ਟਾਈਮ ਲੱਗਦਾ ਪਰ ਉਹਨੂੰ ਕੱਟਣ ਲੱਗਿਆਂ ਛਿਣ ਮਾਤਰ ਲੱਗਦਾ। ਇੱਕ ਦੀਵਾਰ ਨੂੰ ਬਣਾਉਣ ਵਾਸਤੇ ਕਿੰਨਾ ਸਮਾਂ ਲੱਗਦਾ, ਪਹਿਲਾਂ ਉਸਦਾ ਨਕਸ਼ਾ ਖਿੱਚਿਆ ਜਾਏਗਾ, ਫਿਰ ਮਟੀਰੀਅਲ ਇਕੱਠਾ ਕੀਤਾ ਜਾਏਗਾ, ਫਿਰ ਚੰਗੇ ਰਾਜ ਮਿਸਤਰੀ ਲੱਗਣਗੇ, ਮਜ਼ਦੂਰ ਲੱਗਣਗੇ, ਤਾਂ ਕਿਧਰੇ ਜਾ ਕੇ ਉਹ ਦੀਵਾਰ ਬਣਨੀ। ਅਤੇ ਜੇ ਕਿਧਰੇ ਉਸਨੂੰ ਢਾਉਣਾ ਹੋਵੇ, ਮਿੰਟਾਂ ਸਕਿੰਟਾਂ ਦੇ ਵਿੱਚ ਹੀ ਉਹ ਦੀਵਾਰ ਬਣੀ ਬਣਾਈ ਢਹਿ ਢੇਰੀ ਹੋ ਜਾਂਦੀ ਹੈ। ਬਸ ਇਸੇ ਪ੍ਰਕਾਰ ਇਹ ਜੀਵਨ ਹੈ। ਇਸ ਜੀਵਨ ਨੂੰ ਸੰਸਾਰਿਕ ਦ੍ਰਿਸ਼ਟੀ ਨਾਲ ਸਿੰਝਿਆ ਜਾਂਦਾ ਹੈ।

ਸਭ ਨੂੰ ਉਮੀਦਾਂ ਹੁੰਦੀਆਂ ਹਨ, ਪਰ ਜਦੋਂ ਇਹ ਖਤਮ ਹੋਣ 'ਤੇ ਆਉਂਦਾ ਹੈ, ਵਾਹਿਗੁਰੂ ਦਾ ਹੁਕਮ ਹੁੰਦਾ ਹੈ, ਛਿਣ ਮਾਤਰ ਵਿੱਚ ਹੀ ਹੱਸਦਾ ਖੇਡਦਾ ਪਰਿਵਾਰ ਛੱਡ ਕੇ ਇੱਕਦਮ ਤੁਰ ਜਾਂਦਾ ਹੈ। ਯਾਨੀ ਸੰਯੋਗ ਦੀ ਕੜੀ ਟੁੱਟੀ ਅਤੇ ਜੀਵਨ ਦੀ ਕੜੀ ਟੁੱਟੀ, ਸਭ ਕੁਝ ਖਤਮ ਹੋ ਜਾਂਦਾ ਹੈ। ਸ਼ੇਖ ਫਰੀਦ ਜੀ ਸਾਨੂੰ ਉਪਦੇਸ਼ ਫਰਮਾਨ ਕਰਦੇ ਨੇ, ਭਾਈ ਕਿਸੇ ਚੀਜ਼ ਨੂੰ ਬਣਾਉਣ ਲੱਗਿਆਂ ਕਿਤਨਾ ਸਮਾਂ ਲੱਗਦਾ ਹੈ, ਪਰ ਖਤਮ ਕਰਨ ਲੱਗਿਆਂ ਛਿਣ ਮਾਤਰ ਨਹੀਂ ਲੱਗਦਾ। ਇਸੇ ਪ੍ਰਕਾਰ ਇਸ ਜੀਵਨ ਨੂੰ ਬਣਾਉਣ ਲੱਗਿਆਂ ਬਹੁਤ ਸਮਾਂ ਲੱਗਦਾ ਹੈ, ਪਰ ਜਦੋਂ ਇਹ ਖਾਤਮੇ 'ਤੇ ਆਉਂਦਾ ਛਿਣ ਮਾਤਰ ਨਹੀਂ ਲੱਗਦਾ। ਕਹਿੰਦੇ ਨੇ ਭਗਤ ਜੀ,

ਉੱਪਰ ਨਜ਼ਰ ਕਰਕੇ ਵੇਖੋ, ਅਸਮਾਨ ਇਹਦੇ ਉੱਤੇ ਛਾਇਆ ਹੋਇਆ ਨਜ਼ਰ ਆਉਂਦਾ ਹੈ। ਅਖੀਰਲੀਆਂ ਪੰਕਤੀਆਂ ਵਿੱਚ ਸ਼ੇਖ ਫਰੀਦ ਜੀ ਨੇ ਇੱਕ ਖਿਆਲ ਪੇਸ਼ ਕੀਤਾ ਕਿ ਅਸਮਾਨ ਪੁੱਛਦਾ ਹੈ ਇਸ ਧਰਤੀ ਕੋਲੋਂ, ਇਹ ਧਰਤੀ ਮਾਤਾ ਮੈਂ ਜੁਗਾਂ ਜੁਗਾਂਤਰਾਂ ਤੋਂ ਵੇਖਦਾ ਆ ਰਿਹਾ, ਤੇਰੇ ਉੱਤੇ ਬੜੇ ਬੜੇ ਮਹਾਬਲੀ ਆਏ, ਪੀਰ ਪੈਗੰਬਰ ਵਲੀ ਅਵਤਾਰ ਆਏ, ਐਸੇ ਵੀ ਮਨੁੱਖ ਆਏ ਜਿਹੜੇ ਕਹਿੰਦੇ ਨੇ ਇਹ ਧਰਤੀ ਮੇਰੀ ਹੈ, ਇਹਦੇ ਵਿੱਚੋਂ ਮੈਂ ਇੱਕ ਸੂਈ ਦੇ ਨੱਕੇ ਜਿੰਨੀ ਧਰਤੀ ਕਿਸੇ ਨੂੰ ਦੇਣ ਵਾਸਤੇ ਤਿਆਰ ਨਹੀਂ, ਐਸੇ ਵੀ ਮਨੁੱਖ ਆਏ ਪਰ ਚਲੇ ਗਏ। ਜੁਗਾਂ ਜੁਗਾਂਤਰਾਂ ਤੋਂ ਮੈਂ ਵੇਖਦਾ ਆ ਰਿਹਾ ਹਾਂ ਜਿਹੜੇ ਇਹਦੇ ਮਾਲਕ ਬਣਦੇ ਮਾਣ ਅਹੰਕਾਰ ਵਿੱਚ ਮੱਤੇ ਹੋਏ ਆਪਣੇ ਆਪ ਨੂੰ ਖੁਦ ਮੁਖਤਿਆਰ ਦੱਸਦੇ ਸਨ, ਮੈਂ ਤੇਰੇ ਕੋਲੋਂ ਪੁੱਛਦਾ ਉਹ ਕਿੱਥੇ ਚਲੇ ਗਏ। ਅਖੀਰਲੀਆਂ ਪੰਕਤੀਆਂ ਵਿੱਚ ਇੱਕ ਖਿਆਲ ਪੇਸ਼

ਸਾਰੇ ਇਸ ਧਰਤੀ ਦੇ ਵਿੱਚ ਹੀ ਸਮਾਏ ਹੋਏ ਨੇ। ਜਿਹੜੇ ਧਰਤੀ ਦੇ ਉੱਤੇ ਖਰੂਦ ਕਰਦੇ ਸਨ, ਜੰਗ ਯੁੱਧ ਕਰਦੇ ਸਨ, ਆਪਣੇ ਆਪ ਨੂੰ ਇਸਦਾ ਮਾਲਕ ਦੱਸਦੇ ਸਨ, ਉਹ ਅਖੀਰ ਇਸ ਮਿੱਟੀ ਵਿੱਚ ਹੀ ਮਿਲ ਗਏ। ਹੋਰ ਗਏ ਕਿੱਥੇ ਨੇ? ਹਾਂ, ਕਿਸੇ ਦੇ ਨਾਲ ਚੰਗਿਆਈਆਂ ਗਈਆਂ, ਕਿਸੇ ਦੇ ਨਾਲ ਬੁਰਿਆਈਆਂ ਗਈਆਂ। ਜਿਹਨੇ ਚੰਗੇ ਕੰਮ ਕੀਤੇ, ਸੰਸਾਰ ਉਹਦੇ ਨਾਂ ਨੂੰ ਲੈ ਕੇ ਸ਼ਰਧਾ ਨਾਲ ਨਮਸਕਾਰ ਕਰਦਾ, ਅਤੇ ਜਿਸਨੇ ਮੰਦੇ ਕੰਮ ਕੀਤੇ ਉਹਦਾ ਨਾਂ ਤਾਂ ਜ਼ਰੂਰ ਲਿਆ ਜਾਂਦਾ ਪਰ ਨਫ਼ਰਤ ਨਾਲ ਲਿਆ ਜਾਂਦਾ।

की शोभा का नाही अंत, साथ की शोभा सदा बेअंत, साथ की शोभा

सदी पुत जो उजियारे ज्ञाने की बढ़ने मनो हाथ ले ज्ञाने की बढ़ने।

ਕਬੀਰ ਜੀ ਮਹਾਰਾਜ ਦੀ ਪਵਿੱਤਰ ਬਾਣੀ ਦਾ ਇਹ ਸ਼ਬਦ ਹੈ। ਉਹ ਕਹਿੰਦੇ ਨੇ ਜ਼ਿੰਦਗੀ ਕੋਈ ਬਹੁਤ ਲੰਬੀ ਨਹੀਂ,

ਕੋਈ ਭਰੋਸਾ ਨਹੀਂ ਇਸ ਸਰੀਰ ਦਾ। ਨਾਮ ਦਾ ਤੁਲਹਾ ਤਿਆਰ ਕਰ ਜਿਹਦੇ ਤੋਂ ਤੂੰ ਚੜ ਕੇ ਭਵਜਲ ਪਾਰ ਕਰ ਜਾਵੇਂ। ਸਾਹਿਬ ਕਹਿੰਦੇ ਨੇ ਸਮਾਂ ਕਿਸੇ ਦੀ ਇੰਤਜ਼ਾਰ ਨਹੀਂ ਕਰਦਾ।

ਸ਼ਤਰੂ ਕਹਿੰਦੇ ਨੇ ਗਿਆਨ ਦਾ ਝਾੜੂ ਮਨ ਦੇ ਹੱਥ ਵਿੱਚ ਪਕੜ ਲੈ ਤੇ ਆਪਣੇ ਅੰਦਰੋਂ ਈਰਖਾ ਦਵੈਤ ਚੁਗਲੀ ਨਿੰਦਾ ਬਖੀਲੀ ਇਹ ਸਾਰੀ ਹੂੰਝ ਕੇ ਬਾਹਰ ਕੱਢ ਦੇ ਤਾਂ ਕਿ ਤੇਰੇ ਹਿਰਦੇ ਚ ਟਿਕ ਜਾਵੇ ਸਤਨਾਮ ਸ੍ਰੀ ਵਾਹਿਗੁਰੂ।

सज्जन तू है,

रामदास सरोवर नहाते सब उतरे

mi hermano, care e sonan gurpuri.

ਇਹ ਦੁਰਬਾਸ਼ਾ ਰੇਖੀ ਜਦ ਇਹਨੇ ਸੁਣਿਆ ਕਿ ਨਾ ਤਾਂ ਦੇਵਤੇ ਬਚਾ ਸਕਦੇ ਨੇ ਨਾ ਖੁਦ ਭਗਵਾਨ, ਜਦ ਭਗਵਾਨ ਨੇ ਕਹਿ ਦਿੱਤਾ ਕਿ ਜਦੋਂ ਤੱਕ ਅਮਰੀਕ ਨਾ ਚਾਹੇਗਾ ਤੂੰ ਬਚ ਨਹੀਂ ਸਕਦਾ, ਤਾਂ ਦੁਰਬਾਸ਼ਾ ਰੇਖੀ ਹੁਣ ਰੇਖੀ ਹੋਣ ਦਾ ਮਾਣ ਘੱਟ ਗਏ। ਦੁਰਬਾਸ਼ਾ ਰੇਖੀ ਸ਼ਿਵ ਲੋਕ, ਇੰਦਰ ਲੋਕ, ਬ੍ਰਹਮ ਲੋਕ ਅਤੇ ਬੈਕੁੰਠ ਤੋਂ ਹੁਣ ਵਾਪਸ ਘੁੰਮਦਾ ਹੋਇਆ ਇਸ ਮਾਤ ਲੋਕ ਵਿੱਚ ਇਸ ਧਰਤੀ ਤੇ ਦੁਰਬਾਸ਼ਾ ਰੇਖੀ ਰਾਜਾ ਅਮਰੀਕ ਦੇ ਰਾਜਮਹਿਲਾਂ ਵਿੱਚ ਆਇਆ। ਪਿੱਛੇ ਪਿੱਛੇ ਸੁਦਰਸ਼ਨ ਚੱਕਰ ਵੀ ਹੈ। ਹੁਣ ਦੁਰਬਾਸ਼ਾ ਰੇਖੀ ਮਨ ਵਿੱਚ ਮਾਣ ਨਹੀਂ ਰਿਹਾ, ਹੱਥ ਜੋੜ ਕੇ ਤੇ ਅਮਰੀਕ ਭਗਤ ਦੇ ਚਰਨਾਂ ਤੇ ਡਿੱਗ ਪਿਆ ਔਰ ਕਹਿਣ ਲੱਗਾ, ਰਾਜਨ ਮੈਨੂੰ ਮਾਫ ਕਰ ਦੇ, ਮੇਰੀ ਜਾਨ ਬਚਾ। ਪਰ ਸਾਧ ਸੰਗਤ ਭਗਤ ਅਮਰੀਕ ਇਹ ਨਹੀਂ ਸੋਚਦਾ ਕਿ ਇੱਕ ਮਹਾਰਿਸ਼ੀ ਮੇਰੇ ਚਰਨਾਂ ਤੇ ਡਿੱਗਾ ਪਿਆ, ਉਹਦੇ ਮਨ ਵਿੱਚ ਮਾਣ ਨਹੀਂ, ਉਹਨਾਂ ਫਿਰ ਵੀ ਹੱਥ ਜੋੜੇ ਨੇ। ਕਹਿਣ ਲੱਗੇ ਦੁਰਬਾਸ਼ਾ ਰੇਖੀ ਨੂੰ, ਤੁਸੀਂ ਬੜੇ ਉੱਚੇ ਹੋ, ਪਰਮੇਸ਼ਰ ਦੀ ਬੰਦਗੀ ਕੀਤੀ ਏ, ਤੁਸੀਂ ਮੇਰੇ ਪੈਰਾਂ ਤੇ ਮੱਥਾ ਟੇਕੋ, ਇਹ ਠੀਕ ਨਹੀਂ। ਦੁਰਬਾਸ਼ਾ ਰੇਖੀ ਉੱਠ ਕੇ ਖੜੇ ਹੋਏ ਨੇ ਪਰ ਹਾਲੇ ਵੀ ਹੱਥ ਜੋੜੇ ਨੇ, ਕਿਉਂਕਿ ਸੁਦਰਸ਼ਨ ਚੱਕਰ ਹਾਲੇ ਪਿੱਛਾ ਨਹੀਂ ਛੱਡ ਰਿਹਾ। ਭਾਈ ਗੁਰਦਾਸ ਜੀ ਬਿਆਨ ਕਰਦੇ ਨੇ, ਆਏ ਪਿਆ ਸਰਨਾਗਤੀ ਮਾਟੀ ਦਾ ਅਮਰੀਕ ਛੁਡਾਇਆ, ਭਗਤ ਵਛਲ ਜੈ ਬਿਰਦ ਸਦਾਇਆ। ਜਦੋਂ ਇਹ ਦੁਰਬਾਸ਼ਾ ਰੇਖੀ ਭਗਤ ਅਮਰੀਕ ਦੀ ਸ਼ਰਨ ਵਿੱਚ ਆਇਆ ਤਾਂ ਫਿਰ ਅਮਰੀਕ ਨੇ ਬੇਨਤੀ ਕੀਤੀ, ਹੈ ਭਗਵਾਨ ਆਪਣੇ ਇਸ ਚੱਕਰ ਨੂੰ ਵਾਪਸ ਬੁਲਾਓ ਤੇ ਦੁਰਬਾਸ਼ਾ ਨੂੰ ਬਖਸ਼ ਦਿਓ। ਅਮਰੀਕ ਨੇ ਦੁਰਬਾਸ਼ਾ ਰੇਖੀ ਦੀ ਸੁਦਰਸ਼ਨ ਚੱਕਰ ਤੋਂ ਬੰਦ ਖਲਾਸ ਕਰਾਈ ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਭਗਤ ਵਛਲ ਜੈ ਬਿਰਦ ਰਖਾਇਆ। ਉਹ ਪਰਮੇਸ਼ਰ ਭਗਤ ਵਛਲ ਹੈ, ਉਹ ਆਪਣੀ ਬਿਰਦ ਦੀ ਰੱਖਿਆ ਕਰਦਾ ਹੈ, ਭਾਵ ਕਿ ਜਿਹੜਾ ਉਹਦਾ ਹੋ ਜਾਵੇ

ई पावन पवित्र शब्द साहिब श्री गुरु नानक पातशाह दा उच्चारण कीता। जिस शब्द अंदर सतगुरु गुरु नानक पातशाह सानो कलयुग जीवां नूं उपदेश देंदे होए यह गल समझांदे, असी चंगे क्यों नहीं। कदी किसे मनुख ने अपने आप नूं भी माड़ा आखिया? ਉਹ ਤੇ ਕਹਿੰਦਾ ਮੇਰੇ ਵਰਗਾ ਚੰਗਾ ਹੈ ਹੀ ਕੋਈ ਨਹੀਂ, ਜਿੰਨਾ ਮੈਂ ਸਿਆਣਾ, ਜਿੰਨਾ ਮੈਂ ਸੁਗੜ, ਜਿੰਨਾ ਮੈਂ ਗੁਣਵਾਨ, ਜਿੰਨਾ ਮੈਂ ਗਿਆਨੀ, ਮੇਰੇ ਵਰਗਾ ਕੋਈ ਸੰਸਾਰ ਵਿੱਚ ਨਹੀਂ ਹੈ। ਪਰ ਸਾਹਿਬ ਕਹਿੰਦੇ ਨੇ ਭਾਈ ਚੰਗਾ ਕਿਸੇ ਚੰਗਿਆਈ ਨਾਲ ਹੁੰਦਾ, ਸ਼ੁਭ ਗੁਣਾਂ ਦੇ ਨਾਲ ਹੁੰਦਾ। ਆਪਣੇ ਆਪ ਚੰਗੇ ਬਣ ਬਹਿਣਾ ਉਸਨੂੰ ਚੰਗਾ ਨਹੀਂ ਆਖਦੇ। ਇਧਰ ਪੱਟ ਬਾਣੀ ਵਿੱਚ ਕਹਿੰਦੇ ਨੇ ਚੰਗੇ ਕਿਵੇਂ ਹੋ ਸਕਨੇ ਆ ਜੇ ਸਾਡੇ ਅੰਦਰ ਮਾਲਕ ਦੀ ਸਮਝ ਮੁਤਾਬਕ ਗੁਣ ਹੋਣ। ਤੇ ਜੇ ਹੇ ਪਰਮਾਤਮਾ ਤੇਰੇ ਸ਼ੁਭ ਗੁਣ ਸਾਡੇ ਅੰਦਰ ਇੱਕ ਵੀ ਨਹੀਂ ਤੇ ਅਸੀਂ ਆਪਣੇ ਆਪ ਨੂੰ ਚੰਗੇ ਕਿਵੇਂ ਖਵਾ ਸਕਨੇ। ਪੱਟ ਤਾਂ ਐਸਾ ਕਹਿੰਦੇ ਨੇ ਹਮ ਅਵਗੁਣ ਭਰੇ ਏਕ ਗੁਣ ਨਾਹੀ। ਹੇ ਮੇਰੇ ਪਾਤਸ਼ਾਹ, ਮੈਂ ਤੇ ਅਵਗੁਣਾਂ ਦਾ ਭਰਿਆ ਹੋਇਆ, ਮੇਰੇ ਅੰਦਰ ਇੱਕ ਵੀ ਗੁਣ ਨਹੀਂ ਹੈ, ਕਿਉਂਕਿ ਚੰਗਾ ਤੇ ਮੈਂ ਗੁਣ ਨਾਲ ਹੋਣਾ ਹੈ ਨਾ। ਪਰ ਜੇ ਮੇਰੇ ਅੰਦਰ ਇੱਕ ਵੀ ਗੁਣ ਨਾ ਹੋਵੇ ਤੇ ਮੈਂ ਚੰਗਾ ਕਿਵੇਂ ਹੋ ਸਕਦਾ ਹਾਂ।

ਸਭ ਤੋਂ ਵੱਡਾ ਔਗਣ ਕੀ ਹੈ ਕਿ ਮੈਂ ਅੰਮ੍ਰਿਤ ਨੂੰ ਛੱਡ ਕੇ ਬਿਖ ਖਾਈ ਜਾ ਰਿਹਾ। ਹੇ ਪ੍ਰਮਾਤਮਾ, ਜੋ ਤੂੰ ਅੰਮ੍ਰਿਤ ਦੀ ਦਾਤ ਦਿੱਤੀ ਮੈਂ ਉਹ ਵੀ ਹਾਸਲ ਨਹੀਂ ਕੀਤੀ ਤੇ ਕੇਵਲ ਬਿਖ ਚੱਖੀ ਜਾ ਰਿਹਾ, ਏਦੋਂ ਵੱਡਾ ਹੋਰ ਔਗਣ ਕਿਹੜਾ ਹੋ ਸਕਦਾ ਹੈ। ਫਿਰ ਕਹਿੰਦੇ ਨੇ ਮਾਇਆ ਮੋਹ ਪਰਮ ਪੈ ਭੁੱਲੇ, ਮਾਇਆ ਦੇ ਮੋਹ ਵਿੱਚ ਪੈ ਕੇ ਪਰਮਾ ਵਿੱਚ ਮੈਂ ਭੁੱਲਿਆ ਫਿਰਦਾ ਹਾਂ। ਮਾਇਆ ਮੋਹ ਪਰਮ ਪੈ ਭੁੱਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ। ਸੁਤ ਕਹਿੰਦੇ ਨੇ ਪੁੱਤਰ, ਦਾਰਾ ਕਹਿੰਦੇ ਨੇ ਇਸਤਰੀ। ਹੇ ਮੇਰੇ ਮਾਲਕ, ਮੈਂ ਤੇਰੇ ਨਾਲੋਂ ਪ੍ਰੀਤ ਤੋੜ ਕੇ, ਤੇਰੇ ਨਾਲੋਂ ਪਿਆਰ ਛੱਡ ਕੇ, ਮੈਂ ਆਪਣਾ ਪਿਆਰ ਆਪਣੇ ਪੁੱਤਰ ਧੀਆਂ ਨਾਲ ਤੇ ਘਰ ਵਾਲਿਆਂ ਨਾਲ ਲਾਇਆ ਹੋਇਆ।

ਵਾਲੀ ਕਹਿੰਦੇ ਨੇ ਸਭ ਤੋਂ ਉੱਤਮ ਪੰਥ ਕਿਹੜਾ ਸਾਧ ਸੰਗਤ ਤੇ ਮਾਲਕ ਮੈਂ ਤੇ ਸਾਧ ਸੰਗਤ ਵੀ ਨਹੀਂ ਕਰਦਾ ਮੈਂ ਕਦੀ ਚੱਲ ਕੇ ਸੰਗਤ ਵਿੱਚ ਵੀ ਨਹੀਂ ਆਇਆ ਤੇ ਜੇ ਹੁਣ ਮੈਂ ਚੱਲ ਕੇ ਸਾਧ ਸੰਗਤ ਵਿੱਚ ਵੀ ਨਾ ਆਵਾਂ ਜਿਸ ਸੰਗਤ ਦੇ ਮਿਲਣ ਦੇ ਨਾਲ ਮੇਰੇ ਜਮਾਂ ਦੀ ਤ੍ਰਾਸ ਮੁੱਕ ਜਾਣੀ ਹੈ ਜਮਾਂ ਦੀ ਫਾਈ ਤੋਂ ਛੁਟਕਾਰਾ ਮਿਲਣਾ ਤੇ ਜੇ ਮੈਂ ਸਤਸੰਗ ਵਿੱਚ ਵੀ ਨਾ ਆਵਾਂ ਤੇ ਆਪਣੇ ਆਪ ਨੂੰ ਚੰਗਾ ਕਿਵੇਂ ਖਵਾ ਸਕਦਾ ਇੱਕ ਉੱਤਮ ਪੰਥ ਸੁਣਿਓ ਗੁਰੂ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ ਅੰਤ ਵਿੱਚ

ਕੇ ਗੁਰੂ ਰਾਮਦਾਸ ਸਾਨੂੰ ਭੁੱਲਿਆਂ ਭਟਕਿਆਂ ਨੂੰ ਅਵਗਣ ਹਾਰਿਆਂ ਨੂੰ ਆਪਣੀ ਸ਼ਰਨ ਵਿੱਚ ਰੱਖ ਲੈ, ਕਿਉਂਕਿ ਤੇਰੀ ਸ਼ਰਨ ਤੋਂ ਸਵਾ ਸਾਨੂੰ ਹੋਰ ਕੋਈ ਥਾਂ ਵੀ ਨਹੀਂ ਜਿੱਥੇ ਅਸੀਂ ਆਪਣੇ ਅਵਗੁਣ ਬਖਸ਼ਾ ਸਕੀਏ। ਆਪਣੇ ਅਵਗੁਣ ਬਖਸ਼ਾਉਣ ਵਾਸਤੇ ਸਾਨੂੰ ਆਪਣੀ ਸ਼ਰਨ ਵਿੱਚ ਜਗ੍ਹਾ ਦੇ ਦੇ। ਅਸੀਂ ਚੰਗੇ ਕਿਉਂ ਨਹੀਂ? ਕਿਉਂਕਿ ਸਾਡੇ ਅੰਦਰ ਇੱਕ ਵੀ ਗੁਣ ਨਹੀਂ ਹੈ।

ਇਹ ਜਿਹੜਾ ਸਾਡਾ ਮਨ ਹੈ ਅਨਰਸਾਂ ਵਿੱਚ ਲਪਟਿਆ ਹੋਇਆ, ਘਰ ਮੰਦਰ ਕੋੜੇ ਖੁਸ਼ੀ, ਕੋਈ ਘਰ ਮੰਗਣ ਲੱਗ ਪੈਂਦਾ, ਕੋਈ ਖੁਸ਼ੀਆਂ ਮੰਗਦਾ, ਕੋਈ ਕਹਿੰਦਾ ਘਰ ਅੰਦਰ ਕੋੜੇ ਹੋਣ, ਸੁੱਖ ਦਾ ਸਾਰਾ ਸਾਜੋ ਸਮਾਨ ਹੋਵੇ। ਕਦੀ ਕਿਸੇ ਨੇ ਪ੍ਰਮਾਤਮਾ ਨੂੰ ਵੀ ਮੰਗਿਆ, ਹੇ ਪ੍ਰਮਾਤਮਾ ਜਿੱਥੇ ਸਾਰੇ ਸੁੱਖ ਹੋਣ ਉੱਥੇ ਤੇਰੀ ਯਾਦ ਵੀ ਹੋਵੇ। ਕਰੋ ਰਸਨਾ ਨੂੰ ਪਵਿੱਤਰ ਗੱਜ ਕੇ ਆਖੋ ਸਤਨਾਮ। ਘਰ ਮੰਦਰ ਕੋੜੇ ਖੁਸ਼ੀ, ਮਨ ਅਨਰਸ ਲਾਇਆ। ਇਹ ਜਿਹੜਾ ਮਨ ਹੈ ਇਹਨੂੰ ਅਨਰਸਾਂ ਵਿੱਚ ਅਸੀਂ ਲਪਟਾਇਆ ਹੋਇਆ, ਅਨਰਸਾਂ ਦੇ ਵਿੱਚ ਲਾਇਆ ਹੋਇਆ। ਹੇ ਪ੍ਰਮਾਤਮਾ ਤੇਰੇ ਨਾਮ ਦਾ ਅਸੀਂ ਕਦੀ ਸਵਾਦ ਨਹੀਂ ਚੱਖਿਆ, ਅਨਰਸ ਤੇ ਅਸੀਂ ਬਹੁਤ ਚੱਖਦੇ ਹਾਂ ਪਰ ਸਿਮਰਨ ਦਾ ਸਵਾਦ ਅਸੀਂ ਚੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਅੱਗੇ ਸਾਹਿਬ

ਹੁਣ ਹਰ ਮਨੁੱਖ ਦੀ ਇੱਛਾ ਹੈ। ਹਰ ਮਨੁੱਖ ਕਹਿੰਦਾ ਕਿ ਮੇਰਾ ਮਿਲਾਪ ਉਸ ਪਰਮਾਤਮਾ ਨਾਲ ਹੋ ਜਾਏ, ਮੇਰਾ ਸੰਬੰਧ ਉਸ ਮਾਲਕ ਨਾਲ ਜੁੜ ਜਾਏ। ਪਰ ਸਾਹਿਬ ਇੱਥੇ ਕੁਐਸਚਨ ਕਰਦੇ ਨੇ, ਸਵਾਲ ਕਰਦੇ ਨੇ ਕਿ ਭਾਈ ਕਿਵੇਂ। ਪਹਿਲੇ ਇਸ ਗੱਲ ਨੂੰ ਸਮਝੋ, ਸਭ ਅਵਗੁਣ ਮੇਂ ਗੁਣ ਨਹੀਂ ਕੋਈ। ਓਏ ਜਿਹੜੇ ਗੁਣ ਪਰਮਾਤਮਾ ਨੂੰ ਚੰਗੇ ਲੱਗਦੇ ਨੇ ਉਹ ਤੇ ਤੇਰੇ ਵਿੱਚ ਹੈ ਨਹੀਂ। ਫਿਰ ਕਹਿੰਦੇ ਨੇ ਕਿਉਂ ਕਰ ਕੰਤ ਮਿਲਾਵਾ ਹੋ, ਤੇਰਾ ਕੰਤ ਨਾਲ ਮਿਲਾਪ ਕਿਵੇਂ ਹੋ, ਤੂੰ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹੈ। ਕਿਉਂਕਿ ਜਿਹੜੇ ਗੁਣ ਪਰਮਾਤਮਾ ਨੂੰ ਚਾਹੀਦੇ ਨੇ ਉਹਨਾਂ ਵਿੱਚੋਂ ਕੋਈ ਵੀ ਗੁਣ ਤੇਰੇ ਵਿੱਚ ਨਹੀਂ ਹੈ। ਸਭ ਅਵਗੁਣ ਮੇਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ।

ਆਤਮਾ ਨਾ ਮੈਂ ਰੂਪ, ਮੇਰਾ ਸੇਵਾ ਰੂਪੀ ਰੂਪ ਚੰਗਾ ਨਹੀਂ, ਨਾ ਬੰਕੇ ਨੈਣਾ ਮੇਰੇ ਨੈਣ ਵੀ ਸੋਹਣੇ ਨਹੀਂ ਹਨ, ਨਾ ਕੁਲ ਢੰਗ ਨਾ ਕੁਲ ਚੰਗੀ ਹੈ, ਨਾ ਪ੍ਰਮਾਤਮਾ ਮੇਰੇ ਕੋਲ ਕੋਈ ਢੰਗ ਹੈ, ਨਾ ਮਿੱਠੇ ਬਹਿਣ ਨਾ ਹੀ ਮੇਰੇ ਬੋਲ ਮਿੱਠੇ ਨੇ ਜਿਹੜੇ ਮੈਂ ਬੋਲ ਬੋਲ ਕੇ ਤੈਨੂੰ ਆਪਣੇ ਵਸ ਕਰ ਲਾ, ਮੇਰੇ ਕੋਲ ਚੰਗਾ ਗੁਣ ਕੋਈ ਵੀ ਨਹੀਂ।

ਕਿਉਂਕਿ ਸਾਹਿਬ ਕਹਿੰਦੇ ਨੇ ਸੇਵਾ ਔਖੀ ਬੜੀ ਹੈ, ਨਾ ਮੈਂ ਰੂਪ ਨਾ ਬੰਕੇ ਨੈਨਾ, ਸੇਵਾ ਰੂਪੀ ਰੂਪ ਚੰਗਾ ਨਹੀਂ। ਅੱਜ ਵੀ ਅਸੀਂ ਵੇਖ ਲੋ ਸੇਵਾ ਕਰਦੇ ਤੇ ਹਾਂ, ਪਰ ਸੇਵਾ ਕਰਕੇ ਜੜ ਤੱਕ ਕਿਸੇ ਨੂੰ ਸੁਣਾਉਣਾ ਲਈਏ ਸਾਨੂੰ ਚੈਨ ਨਹੀਂ ਆਉਂਦਾ, ਕਿਸੇ ਨੂੰ ਦੱਸ ਲਈ ਨਾ ਲਈਏ ਸਾਨੂੰ ਚੈਨ ਨਹੀਂ ਮਿਲਦਾ ਕਿ ਮੈਂ ਸੇਵਾ ਕੀਤੀ। ਭਾਈ ਸੇਵਾ ਕਰਨ ਵਾਲਾ ਕਦੀ ਆਖਦਾ ਨਹੀਂ, ਕਹਿੰਦਾ ਨਹੀਂ, ਉਹਦੀ ਸੇਵਾ ਆਪਣੇ ਆਪ ਨਜ਼ਰ ਆ ਜਾਂਦੀ। ਤੇ ਕਹਿੰਦੇ ਨੇ ਸੇਵਾ ਦਾ ਰੂਪ ਚੰਗਾ ਕੇਵਲ ਉਸੇ ਦਾ ਹੈ ਜਿਹੜਾ ਸੇਵਾ ਕਰੇ ਜਿਤਾਵੇ ਨਾ, ਸੇਵਾ ਕਰੇ ਪਰ ਦੱਸੇ ਨਾ, ਕਿਉਂਕਿ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਭਾਈ ਸਾਹਿਬ ਜੀ ਜ਼ਿਕਰ ਕਰਦੇ ਨੇ ਸੇਵਾ ਤੋਂ ਬਿਨਾਂ ਇਹ ਜੀਵਨ ਸਫਲਾ ਨਹੀਂ ਹੋ ਸਕਦਾ, ਕਿਉਂਕਿ ਸੇਵਾ ਤੇ ਸਿਮਰਨ, ਮੈਂ ਤੁਹਾਡੇ ਚੋਲੀ ਇੱਕ ਗੱਲ ਪਾਉਣ ਲੱਗਾ ਯਾਦ ਰੱਖਿਓ, ਸੇਵਾ ਤੇ ਸਿਮਰਨ ਇਹ ਦੋ ਪੰਖ ਨੇ, ਜਦ ਤੱਕ ਇਹ ਦੋਵੇਂ ਪੰਖ ਨਾ ਹੋਣ ਤਦ ਤੱਕ ਪਰਮਾਤਮਾ ਤੱਕ ਨਹੀਂ ਪਹੁੰਚਿਆ ਜਾ ਸਕਦਾ। ਜਿਵੇਂ ਪੰਛੀ ਦੇ ਦੋ ਪਰ ਹਨ, ਦੋ ਪੰਖ ਹਨ, ਦੋ ਪੰਖ ਹੋਣ ਉਡਾਰੀ ਮਾਰ ਕੇ ਕਿਤੇ ਵੀ ਜਾ ਸਕਦਾ ਹੈ, ਹੇ ਗੁਰਸਿੱਖ ਸੇਵਾ ਤੇ ਸਿਮਰਨ ਦੋ ਪੰਖ ਹਨ, ਜਿਨ੍ਹਾਂ ਨੂੰ ਇਹ ਦੋ ਪੰਖ ਮਿਲ ਜਾਣ ਉਹ ਉਡਾਰੀ ਲਾ ਕੇ ਕਿਤੇ ਵੀ ਜਾ ਸਕਦੇ, ਉੱਚ ਅਵਸਥਾ ਤੇ ਪਹੁੰਚਿਆ ਜਾ ਸਕਦਾ ਹੈ, ਪਰ ਜਦ ਤੱਕ ਸੇਵਾ ਤੇ ਸਿਮਰਨ ਨਾ ਹੋਵੇ ਤਦ ਤੱਕ ਕੁਛ ਨਹੀਂ ਹੋ ਸਕਦਾ। ਨਾ ਮੈਂ ਰੂਪ ਨਾ ਬੰਕੇ ਨੈਣਾ, ਹੁਣ ਬੰਕੇ ਨੈਣਾ ਦਾ ਭਾਵ ਕੀ ਹੈ? ਸਾਹਿਬ ਕਹਿੰਦੇ ਨੇ ਹੇ ਮਨੁੱਖ ਇਨਸਾਨ, ਮੈਂ ਤੈਨੂੰ ਨੈਣ ਦਿੱਤੇ ਸਨ ਕਿ ਤੂੰ ਪਰਮਾਤਮਾ ਨੂੰ ਵੇਖੀ, ਪਰ ਤੂੰ ਤੇ ਪਰਤਰਿਆ ਰੂਪ ਤੇ ਪਰਾਇਆ ਧਨੀ ਵੇਖੀ ਜਾਂਦਾ। ਤੈਨੂੰ ਮੈਂ ਨੇਤਰ ਕਿਸ ਲਈ ਦਿੱਤੇ ਸਨ? ਦੋਏ ਦੋਏ ਲੋਚਨ ਪੇਖਾਂ ਹਉ ਹਰ ਬਿਨ ਅਵਰ ਨਾ ਦੇਖ, ਨੈਣ ਰਹੇ ਰੰਗ ਰਾਈ ਅਬ ਬੇਗਲ ਕਹਿਣਾ ਜਾ। ਇਹ ਨੈਣ ਮਿਲੇ ਸਨ ਪ੍ਰਮਾਤਮਾ ਨੂੰ ਵੇਖਣ ਵਾਸਤੇ, ਪਰ ਇਹਨਾਂ ਨੈਣਾਂ ਨੇ ਬੁਰਿਆਈ ਤੱਕੀ ਹੈ, ਜਦੋਂ ਤੱਕਿਆ ਬੁਰਾ ਤੱਕਿਆ ਹੈ, ਇਨੀ ਕੋਸ਼ਿਸ਼ ਕੀਤੀ। ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਧਾਰੀ ਹਰ ਬਿਨ ਅਵਰ ਨਾ ਦੇਖ, ਤੂੰ ਵੇਖ ਪਰ ਜਿਸ ਵੇਲੇ ਵੀ ਵੇਖ ਹਰੀ ਦਾ ਰੂਪ ਵੇਖ, ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੁੱਲ ਢੰਗ। ਹੁਣ ਕੁੱਲ ਕਹਿੰਦੇ ਨੇ ਜਾਤ ਨੂੰ, ਕੁੱਲ ਕਿਹਦੀ ਉੱਚੀ ਹੈ? ਨਾ ਕੁੱਲ ਢੰਗ ਨਾ ਮਿੱਠੇ ਬਹਿਣਾ, ਮੈਂ ਹੁਣੇ ਜ਼ਿਕਰ ਕਰ ਰਿਹਾ ਸਾਂ, ਕੁੱਲ ਉੱਚੀ ਉਹਨਾਂ ਦੀ ਜਿਹੜੇ ਸਿਮਰਨ ਕਰਦੇ, ਜਿਹੜੇ ਬੰਦਗੀ ਕਰਦੇ ਨੇ, ਜਿਹੜੇ ਸੇਵਾ ਕਰਦੇ ਨੇ। ਤੇ ਹੇ ਪਰਮਾਤਮਾ ਮੈਨੂੰ ਢੰਗ ਵੀ ਚੰਗਾ ਨਾ ਮਿਲਿਆ, ਕਿਉਂਕਿ ਕੋਈ ਨਾ ਕੋਈ ਤੇ ਢੰਗ ਹੋਣਾ ਚਾਹੀਦਾ ਕਿ ਪਰਮਾਤਮਾ ਸਾਨੂੰ ਆਪ ਬੁਲਾਉਣ ਲੱਗ ਪਵੇ। ਨਾ ਮਿੱਠੇ ਬਹਿਣਾ, ਹੇ ਪਰਮਾਤਮਾ ਮੇਰੇ ਬੋਲ ਵੀ ਚੰਗੇ ਨਹੀਂ। ਜਪਜੀ ਸਾਹਿਬ ਪੜ੍ਹਨ ਵਾਲਿਆਂ ਨੂੰ ਪਤਾ, ਉਹ ਜਾਣਦੇ ਨੇ ਕਿ ਗੁਰੂ ਪਾਤਸ਼ਾਹ ਨੇ ਇੱਕ ਗੱਲ ਬੜੇ ਕਮਾਲ ਦੀ ਕਹੀ ਹੈ, ਕਹਿੰਦੇ ਨੇ ਪ੍ਰਮਾਤਮਾ ਮੋਹ ਕੇ ਬੋਲਣ ਬੋਲੀ ਹੈ ਜਿਤ ਸੁਣ ਤਰੇ ਪਿਆ। ਹੇ ਪ੍ਰਮਾਤਮਾ ਉਹ ਬੋਲ ਕਿਹੜੇ ਨੇ? ਉਹ ਬੋਲ ਮੈਨੂੰ ਵੀ ਦੇ, ਮੈਂ ਉਹੀ ਬੋਲ ਬੋਲਣਾ ਚਾਹੁੰਦਾ ਜਿਹੜੇ ਬੋਲ ਸੁਣ ਕੇ ਤੂੰ ਸਾਡੇ ਨਾਲ ਪਿਆਰ ਕਰੇ। ਮੈਂ ਪਿੱਛੇ ਜਿਹਾ ਜ਼ਿਕਰ ਕੀਤਾ ਸੀ ਕਿ ਬੋਲ ਇੱਕ ਐਸੀ ਚੀਜ਼ ਹੈ, ਇੱਕ ਬੋਲ ਬੋਲਿਆ ਕਈਆਂ ਦਾ ਮਨ ਟੁੱਟ ਜਾਂਦਾ ਹੈ, ਇੱਕ ਬੋਲ ਬੋਲਿਆ ਕਈ ਗੁਰੂ ਨਾਲ ਜੁੜ ਜਾਂਦੇ ਨੇ। ਫਿਰ ਇਸ ਲਈ ਹੇ ਮਨੁੱਖ ਬੋਲ, ਉਹ ਬੋਲ ਜਿਹਦੇ ਨਾਲ ਤੇਰਾ ਪਿਆਰ ਪਰਮਾਤਮਾ ਨਾਲ ਜੁੜੇ, ਬਲਕਿ ਤੂੰ ਪਰਮਾਤਮਾ ਨਾਲੋਂ ਟੁੱਟ ਨਾ ਜਾਏ। ਮੋਹ ਕੇ ਬੋਲਣ ਬੋਲੀ, ਆਪਾਂ ਕਦੀ ਪੁੱਛ ਕੀਤੀ ਆ ਬੋਲ ਕਿਹੜੇ ਨੇ? ਜਿਹੜੇ ਬੋਲ ਸੁਣ ਕੇ ਪ੍ਰਮਾਤਮਾ ਸਾਡੇ ਨਾਲ ਪਿਆਰ ਕਰਨ ਲੱਗ ਪਵੇ। ਇਸ ਲਈ ਸਤਿਗੁਰ ਕਹਿੰਦੇ ਨੇ ਅਸੀਂ ਚੰਗੇ ਨਹੀਂ, ਕਿਉਂਕਿ ਕੋਈ ਵੀ ਕੰਮ ਅਸੀਂ ਮਾਲਕ ਦੀ ਮਰਜ਼ੀ ਨਾਲ ਨਹੀਂ ਕਰਦੇ। ਅਸੀਂ ਜੋ ਕੁਝ ਕਰਨੇ ਆਪਣੀ ਮਰਜ਼ੀ ਨਾਲ ਹੀ ਕਰੀ ਜਾਂਦੇ, ਜੋ ਸਾਡੇ ਮਨ ਚ ਆਉਂਦਾ ਅਸੀਂ ਕਰੀ ਜਾ ਰਹੇ ਹਾਂ। ਕਦੀ ਪ੍ਰਮਾਤਮਾ ਨੂੰ ਅਸੀਂ ਨਹੀਂ ਪੁੱਛਿਆ ਹੈ ਪ੍ਰਮਾਤਮਾ ਤੈਨੂੰ ਚੰਗਾ ਕੀ ਲੱਗਦਾ, ਜਿਵੇਂ ਤੂੰ ਕਵੇਂ ਮੈਂ ਉਵੇਂ ਬੋਲਾਂ, ਜਿਵੇਂ ਤੂੰ ਰੱਖੇ ਮੈਂ ਉਵੇਂ ਰਵਾਂ, ਜਿਵੇਂ ਤੂੰ ਚਲਾਵੇਂ ਮੈਂ ਉਵੇਂ ਚੱਲਾਂ, ਜਿਵੇਂ ਤੂੰ ਆਖੇ ਮੈਂ ਉਵੇਂ ਕਰਾਂ। ਫਿਰ ਤੇ ਅਸੀਂ ਕਹਿ ਸਕਦੇ ਹਾਂ ਕਿ ਪ੍ਰਮਾਤਮਾ ਸਾਡੇ ਤੇ ਮਿਹਰਬਾਨ ਹੈ।
ਪਰ ਜੇ ਪ੍ਰਮਾਤਮਾ ਦੀ ਗੱਲ ਹੀ ਨਹੀਂ ਮੰਨਣੀ ਤੇ ਪ੍ਰਮਾਤਮਾ ਖੁਸ਼ ਕਿਵੇਂ ਹੋਵੇਗਾ? ਆਓ ਆਪਾਂ ਖਿਆਲ ਕਰ ਰਹੇ ਹਾਂ ਅਸੀਂ ਚੰਗੇ ਕਿਉਂ ਨਹੀਂ, ਕਿਉਂਕਿ ਜਿਸ ਵੇਲੇ ਮਨੁੱਖ ਇਸ ਖਿਆਲ ਤੇ ਪਹੁੰਚ ਜਾਂਦਾ ਹੈ ਉਹਨੂੰ ਕੁਝ ਨਾ ਕੁਝ ਮਿਲਦਾ, ਤੇ ਜਦੋਂ ਉਹ ਇਸ ਅਵਸਥਾ ਤੇ ਹੋਵੇ ਕਿ ਮੇਰੇ ਨਾਲੋਂ ਚੰਗਾ ਕਿਹੜਾ ਹੋ ਸਕਦਾ, ਤੇ ਫਿਰ ਭਾਈ ਗੱਲ ਨਹੀਂ ਬਣਦੀ। ਮੈਨੂੰ ਖਿਆਲ ਚੇਤੇ ਆਇਆ ਤੁਹਾਡੀ ਝੋਲੀ ਪਾਵਾਂ। ਕਹਿੰਦੇ ਨੇ ਇੱਕ ਦਫਾ ਇੱਕ ਬਜ਼ੁਰਗ ਇੱਕ ਨਗਰ ਦੇ ਬਾਹਰ ਦੀ ਲੰਘ ਰਿਹਾ ਸੀ ਤੇ ਪਿੱਛੋਂ ਆਵਾਜ਼ ਪਈ। ਆਵਾਜ਼ ਮਾਰਨ ਵਾਲਾ ਇੱਕ ਨੌਜਵਾਨ ਸੀ। ਉਸਨੇ ਆਵਾਜ਼ ਮਾਰ ਕੇ ਆਖਿਆ, ਓ ਬਾਬਾ ਜਰਾ ਰੁਕ। ਬਾਬਾ ਜੀ ਰੁਕ ਗਏ। ਜਿਸ ਵੇਲੇ ਉਹ ਬਾਬਾ ਜੀ ਰੁਕ ਗਏ, ਕੋਲ ਆਇਆ ਤੇ ਬਾਬਾ ਜੀ ਨੇ ਬੜੇ ਪਿਆਰ ਨਾਲ ਬੋਲ ਕੇ ਆਖਿਆ, ਹਾਂ ਭਾਈ ਦੱਸ, ਤੂੰ ਮੈਨੂੰ ਰੁਕਾਇਆ ਤੇ ਆਵਾਜ਼ ਮਾਰੀ ਹੈ, ਕੀ ਕੰਮ ਹੈ? ਕਹਿਣ ਲੱਗਾ, ਬਾਬਾ ਮੈਨੂੰ ਇਹ ਦੱਸ, ਇਹ ਜਿਹੜਾ ਨਗਰ ਹੈ ਇਹਦੇ ਵਿੱਚ ਰਹਿਣ ਵਾਲੇ ਲੋਕ ਕਿਹੋ ਜਿਹੇ ਨੇ? ਕਿਹੋ ਜਿਹੇ ਨੇ ਲੋਕ? ਕਹਿੰਦਾ, ਇਹਦੇ ਵਿੱਚ ਰਹਿਣ ਵਾਲੇ ਲੋਕ ਕਿਹੋ ਜਿਹੇ ਨੇ? ਮੈਂ ਤੈਨੂੰ ਇਹ ਦੱਸਾਂ, ਪਹਿਲੇ ਤੂੰ ਦੱਸ ਜਿੱਥੋਂ ਤੂੰ ਆਏ ਉਥੋਂ ਦੇ ਲੋਕ ਕਿਹੋ ਜਿਹੇ ਸਨ, ਉਥੋਂ ਦੇ ਲੋਕ ਕਿਹੋ ਜਿਹੇ ਨੇ? ਕਹਿਣ ਲੱਗਾ, ਜਿੱਥੋਂ ਮੈਂ ਆਇਆ ਉੱਥੇ ਬੜੇ ਮਾੜੇ ਲੋਕ ਰਹਿੰਦੇ, ਬਹੁਤ ਮਾੜੇ, ਇਸ ਲਈ ਮੈਂ ਉਹ ਨਗਰ ਛੱਡ ਕੇ ਇਸ ਨਗਰ ਵਿੱਚ ਆਇਆ, ਹੁਣ ਦੱਸੋ ਇੱਥੋਂ ਦੇ ਲੋਕ ਕਿਹੋ ਜਿਹੇ ਨੇ? ਬਾਬੇ ਨੇ ਜਵਾਬ ਦਿੱਤਾ, ਭਾਈ ਵਾਪਸ ਚਲਾ ਜਾ, ਇੱਥੋਂ ਦੇ ਲੋਕ ਉਦੋਂ ਵੀ ਮਾੜੇ ਨੇ, ਉਦੋਂ ਵੀ ਮਾੜੇ, ਵਾਪਸ ਚਲਾ ਜਾ। ਤੇ ਸਾਧ ਸੰਗਤ ਇਸੇ ਤਰ੍ਹਾਂ ਇੱਕ ਹੋਰ ਪ੍ਰਾਣੀ ਆਇਆ, ਇੱਕ ਹੋਰ ਪ੍ਰਾਣੀ ਨੇ ਆ ਕੇ ਆਵਾਜ਼ ਮਾਰੀ। ਹੁਣ ਆਵਾਜ਼ ਦੇ ਵਿੱਚ ਵੇਖੋ ਅੰਤਰ ਕਿੰਨਾ। ਆਵਾਜ਼ ਮਾਰਦਿਆਂ ਆਖਿਆ, ਬਾਬਾ ਜੀ ਮੇਰੀ ਗੱਲ ਸੁਣ ਜਾ। ਜਿਸ ਵੇਲੇ ਐਸੀ ਮਿੱਠੀ ਮਧੁਰ ਆਵਾਜ਼ ਬਾਬੇ ਨੇ ਸੁਣੀ, ਬਾਬਾ ਰੁਕ ਗਿਆ। ਹਾਂ ਪੁਰਸ਼ਾ ਦੱਸ, ਕਿਵੇਂ ਆਇਆ ਤੇ ਕਿਵੇਂ ਬੁਲਾਇਆ? ਕਹਿਣ ਲੱਗਾ, ਬਾਬਾ ਜੀ ਮੈਂ ਇੱਕ ਗੱਲ ਤੁਹਾਡੇ ਕੋਲ ਪੁੱਛਣਾ ਚਾਹੁੰਦਾ, ਮੈਨੂੰ ਤੁਸੀਂ ਦੱਸੋਗੇ? ਕਹਿਣ ਲੱਗੇ, ਹਾਂ ਜ਼ਰੂਰ ਦੱਸਾਂਗਾ, ਪੁੱਛ। ਕੀ ਪੁੱਛਣਾ? ਕਹਿਣ ਲੱਗਾ, ਬਾਬਾ ਜੀ ਮੈਂ ਇਹ ਪੁੱਛਣਾ ਚਾਹੁੰਦਾ, ਇਸ ਨਗਰ ਦੇ ਲੋਕ ਕੈਸੇ ਨੇ, ਇਸ ਨਗਰ ਦੇ ਲੋਕ ਕਿਹੋ ਜਿਹੇ ਨੇ? ਹੁਣ ਬਾਬਾ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ, ਪੁਰਖਾ ਪਹਿਲੇ ਤੂੰ ਦੱਸ ਜਿੱਥੋਂ ਤੂੰ ਆਏ ਉਥੋਂ ਦੇ ਲੋਕ ਕਿਹੋ ਜਿਹੇ ਸਨ? ਜਿਹੜਾ ਨਗਰ ਤੂੰ ਛੱਡਿਆ ਉਥੋਂ ਦੇ ਲੋਕ ਕਿਹੋ ਜਿਹੇ ਸਨ? ਐ ਕਹਿਣ ਲੱਗਾ, ਬਾਬਾ ਜੀ ਪੁੱਛੋ ਕੁਝ ਨਾ, ਜਿੱਥੋਂ ਮੈਂ ਆਇਆ ਉਥੋਂ ਦੇ ਲੋਕ ਇੰਨੇ ਭਲੇ ਸਨ, ਇੰਨੇ ਚੰਗੇ ਸਨ, ਮਨ ਨਹੀਂ ਸੀ ਕਰਦਾ ਮੈਂ ਉਥੋਂ ਆਵਾਂ, ਪਰ ਬਦਕਿਸਮਤੀ ਜੇ ਮੈਂ ਆ ਗਿਆ, ਪਰ ਮੇਰਾ ਮਨ ਇਹੀ ਕਰਦਾ ਹੈ ਜੇ ਫਿਰ ਕਿਤੇ ਸਮਾਂ ਮਿਲਿਆ ਰਵਾਂਗਾ ਮੈਂ ਉਸੇ ਨਗਰ ਵਿੱਚ, ਹੋਰ ਨਹੀਂ ਕਿਤੇ ਰਹਿਣਾ, ਉੱਥੇ ਹੀ ਰਵਾਂਗਾ। ਪਰ ਤੁਸੀਂ ਮੈਨੂੰ ਦੱਸੋ ਇੱਥੋਂ ਦੇ ਲੋਕ ਕਿਹੋ ਜਿਹੇ ਨੇ? ਹੁਣ ਬਾਬਾ ਜੀ ਨੇ ਜਵਾਬ ਦਿੱਤਾ, ਭਲੇ ਪੁਰਖਾ ਜਿੱਥੇ ਤੂੰ ਆਇਆ ਇੱਥੋਂ ਦੇ ਲੋਕ ਬੜੇ ਹੀ ਚੰਗੇ, ਬੜੇ ਭਲੇ ਪੁਰਸ਼ ਨੇ, ਤੈਨੂੰ ਬੜਾ ਪਿਆਰ ਦੇਣਗੇ। ਕਹਿਣ ਲੱਗਾ, ਮੇਰਾ ਜੀਵਨ ਸਫਲਾ ਹੋ ਗਿਆ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਉਹੀ ਬਾਬਾ ਇਸ ਨਗਰ ਨੂੰ ਮਾੜਾ ਆਖ ਰਿਹਾ, ਉਹੀ ਬਾਬਾ ਇਸ ਨਗਰ ਨੂੰ ਚੰਗਾ ਆਖ ਰਿਹਾ, ਇਹਦੇ ਵਿੱਚ ਰਾਜ ਕੀ ਹੈ? ਕਿਉਂਕਿ ਬੁਰਿਆਈ ਚੰਗਿਆਈ ਸਾਡੇ ਅੰਦਰ ਹੈ, ਉਹ ਸਾਡੇ ਅੰਦਰ ਦੀ ਬਾਤ ਹੈ। ਉਸ ਬਾਬੇ ਨੇ ਉਸ ਨੌਜਵਾਨ ਦੀ ਆਵਾਜ਼ ਤੋਂ ਪਹਿਚਾਣ ਲਿਆ ਸੀ, ਕਿਉਂਕਿ ਜਿਸ ਦੀ ਆਵਾਜ਼ ਇਹੋ ਜਿਹੀ ਖਰਵੀ ਹੈ ਇਹ ਸਾਡੇ ਨਗਰ ਵਿੱਚ ਆਏਗਾ ਤੇ ਸਾਡੇ ਨਗਰ ਵਿੱਚ ਵੀ ਸਾਰਿਆਂ ਨੂੰ ਇਹੋ ਜਿਹਾ ਬਣਾਏਗਾ। ਤੁਹਾਨੂੰ ਗੁਰੂ ਨਾਨਕ ਦਾ ਬਚਨ ਯਾਦ ਹੈ, ਗੁਰੂ ਨਾਨਕ ਪਾਤਸ਼ਾਹ ਸਿਆਲਕੋਟ ਅੰਦਰ ਜਦੋਂ ਗਏ ਤੇ ਗੁਰੂ ਨਾਨਕ ਪਾਤਸ਼ਾਹ ਦੀ ਬੜੀ ਸੇਵਾ ਹੋਈ, ਬੜੀ ਸੇਵਾ ਹੋਈ, ਤੇ ਸਾਧ ਸੰਗਤ ਜਿਸ ਵੇਲੇ ਸੇਵਾ ਤੋਂ ਖੁਸ਼ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੱਜ ਉਹਨਾਂ ਨੂੰ ਕੀ ਆਖਿਆ? ਕਹਿਣ ਲੱਗੇ, ਉੱਜੜ ਜਾ, ਉੱਜੜ ਜਾ। ਤੇ ਸਾਧ ਸੰਗਤ ਜਦੋਂ ਬਾਬਾ ਜੀ ਅੱਗੇ ਗਏ ਤੇ ਕਈ ਐਸੇ ਲੋਕ ਸਨ ਜਿਨ੍ਹਾਂ ਪੱਥਰ ਵੀ ਮਾਰੇ, ਪੱਥਰ ਵੀ ਮਾਰੇ, ਬੁਰਾ ਭਲਾ ਵੀ ਆਖਿਆ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਭਾਈ ਤੁਸੀਂ ਵਸਦੇ ਰਹੋ, ਤੁਸੀਂ ਵਸਦੇ ਰਹੋ। ਭਾਈ ਸਾਹਿਬ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਜੀ ਮੈਨੂੰ ਇੱਕ ਗੱਲ ਤਾਂ ਦੱਸੋ, ਜਿਨ੍ਹਾਂ ਤੁਹਾਡੀ ਸੇਵਾ ਕੀਤੀ, ਤੁਹਾਨੂੰ ਇਤਨਾ ਮਾਨ ਸਤਿਕਾਰ ਨਾਲ ਪੂਜਿਆ, ਉਹਨਾਂ ਨੂੰ ਕਹਿੰਦੇ ਹੋ ਉੱਜੜ ਜਾਓ, ਤੇ ਜਿਹੜੇ ਪੱਥਰ ਮਾਰਦੇ ਨੇ ਉਹਨਾਂ ਨੂੰ ਕਹਿੰਦੇ ਹੋ ਵਸਦੇ ਰਹੋ, ਇਹ ਰਮਜ ਕੀ ਹੋਈ? ਕਹਿਣ ਲੱਗੇ ਭਾਈ ਮਰਦਾਨਿਆ ਤੂੰ ਤੇ ਕੀਰਤਨੀ ਹੈ, ਤੈਨੂੰ ਤੇ ਚੰਗੀ ਤਰ੍ਹਾਂ ਪਤਾ, ਫਿਰ ਕਿਉਂ ਸਵਾਲ ਕੀਤਾ? ਕਹਿਣ ਲੱਗੇ ਨਹੀਂ ਬਾਬਾ ਜੀ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ, ਤੁਸੀਂ ਮੈਨੂੰ ਦੱਸੋ ਕਿ ਇਹਦੇ ਵਿੱਚ ਰਾਜ ਕੀ ਹੈ। ਕਹਿਣ ਲੱਗੇ ਭਲਿਆ ਪੁਰਸ਼ਾ ਜਿੰਨਾ ਸੇਵਾ ਕੀਤੀ ਉਹਨਾਂ ਨੂੰ ਆਖਿਆ ਉੱਜੜ ਜਾਓ, ਇਸ ਲਈ ਆਖਿਆ ਉਹ ਜਿੱਥੇ ਜਾਣਗੇ ਉੱਥੇ ਸੇਵਾ ਪੰਥੀ ਪੈਦਾ ਕਰਨਗੇ, ਉੱਥੇ ਸੇਵਾ ਕਰਨ ਵਾਲੇ ਆਪਣੇ ਨਾਲ ਲਾਣਗੇ, ਤੇ ਜਿੱਥੇ ਜਾਣਗੇ ਉੱਥੇ ਸੇਵਾ ਦੀ ਆਦਤ ਪਾਣਗੇ, ਤੇ ਜਿੰਨਾ ਮਾਰੇ ਨੇ ਪੱਥਰ ਉਹਨਾਂ ਨੂੰ ਆਖਿਆ ਵਸਦੇ ਰਹੋ, ਇਸ ਲਈ ਆਖਿਆ ਇਹ ਜਿੱਥੇ ਜਾਣਗੇ ਉੱਥੇ ਆਪਣੇ ਵਰਗੇ

ਹੀ ਕਹਿ ਸਕਦਾ ਜਿਹਦੇ ਹਿਰਦੇ ਅੰਦਰ ਪਰਮਾਤਮਾ ਦੀ ਯਾਦ ਵਸੀ ਹੋ, ਜਿਹੜਾ ਦਾਅਵੇ ਨਾਲ ਇਹ ਕਹਿ ਸਕੇ ਕਿ ਮੈਂ ਤੇਰਾ ਬਾਰਕ ਹਾਂ, ਤੇ ਆਪਣੇ ਬਾਰਕ ਦੇ ਤੂੰ ਔਗੁਣ ਕਿਵੇਂ ਨਹੀਂ ਨਾਸ਼ ਕਰੇਗਾ, ਤੂੰ ਆਪਣੇ ਬਾਰਕ ਦੇ ਔਗੁਣ ਕਿਵੇਂ ਨਹੀਂ ਬਖਸ਼ੇਗਾ, ਮੈਂ ਤੇਰੇ ਕੋਲ ਔਗੁਣ ਬਖਸ਼ਾ ਲੈਣੇ ਨੇ। ਇਸ ਲਈ ਭਾਈ ਆਓ ਆਪਾਂ ਉਸ ਮਾਲਕ ਅੱਗੇ ਇਸ ਤਰ੍ਹਾਂ ਬੇਨਤੀ ਕਰੀਏ, ਗੋਬਿੰਦ ਹਮ ਐਸ

ਬੁਰੇ ਕੰਮਾਂ ਲਈ ਬੜੀ ਜਲਦੀ ਉੱਠਣੇ, ਤੇ ਜਦੋਂ ਨਾਮ ਜਪਣ ਦਾ ਵੇਲਾ ਹੁੰਦਾ ਉਦੋਂ ਮਾਂ ਆਵਾਜ਼ ਵੀ ਮਾਰੇ ਤੇ ਪੁੱਤ ਨਹੀਂ ਉੱਠਦਾ, ਕਹਿੰਦਾ ਮਾਂ ਦਫ਼ਤਰ ਜਾਣ ਨੂੰ ਅਜੇ ਬੜਾ ਟਾਈਮ ਪਿਆ, ਮੈਂ ਟਾਈਮ ਸਿਰ ਤਿਆਰ ਹੋ ਜਾਵਾਂਗਾ, ਤੂੰ ਚਿੰਤਾ ਨਾ ਕਰ, ਪਰ ਮੈਨੂੰ ਸੌਂ ਲੈਣ ਦੇ। ਬੁਰੇ ਕੰਮ ਕੋ ਉੱਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੁੱਤਾ ਰਹਿੰਦਾ, ਉਸ ਵੇਲੇ ਨਹੀਂ ਉੱਠਦਾ। ਇਸੇ ਲਈ ਸਤਿਗੁਰੂ ਨੇ ਖਿਆਲ ਬੜਾ ਸੁੰਦਰ ਦਿੰਦੇ ਹੋਏ ਗੱਲ ਕਹੀ ਹੈ, ਚੰਗਿਆਈ ਆਲਕ ਕਰੇ ਬੁਰਿਆਈ ਹੋਵੇ ਸੇਰ, ਚੰਗੇ ਕੰਮ ਲਈ ਇਹਨੂੰ ਆਲਸ ਛਾ ਜਾਂਦੀ ਹੈ ਤੇ ਬੁਰੇ ਕੰਮ ਲਈ ਸ਼ੇਰ ਬਣ ਜਾਂਦਾ। ਆ ਕਿਸੇ ਦਾ ਘਰ ਢਾਣਾ ਹੋਵੇ ਤੇ ਬੜੀ ਜਲਦੀ ਤਿਆਰ ਹੁੰਦਾ, ਤੇ ਕਿਸੇ ਦਾ ਘਰ ਆਬਾਦ ਕਰਨਾ ਹੋਵੇ ਬੜਾ ਮੁਸ਼ਕਿਲ ਹੈ। ਕੋਸ਼ਿਸ਼ ਕਰੀਏ ਕਿ ਕਿਸੇ ਨੂੰ ਜੋੜੀਏ ਤੋੜੀਏ ਨਾ, ਕਿਸੇ ਨੂੰ ਵਸਾਈਏ ਉਜਾੜੀਏ ਨਾ, ਕਿਸੇ ਨੂੰ ਹਸਾਈਏ ਕਿਸੇ ਨੂੰ ਰਾਈਏ ਨਾ। ਕਿਉਂਕਿ ਬਾਬੇ ਫਰੀਦ ਨੇ ਇਹ ਗੱਲ ਕਹੀ ਹੈ, ਫਰੀਦਾ ਬੁਰੇ ਦਾ ਭਲਾ ਕਰ, ਉਹ ਭਾਈ ਕਿਸੇ ਬੁਰੇ ਨਾਲ ਵੀ ਚੰਗਿਆਈ ਕਰ, ਕਿਸੇ ਬੁਰੇ ਵਾਸਤੇ ਵੀ ਚੰਗਾ ਸੋਚ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦਈ ਰੋਗ ਨਾ ਲੱਗਈ ਪੱਲੇ ਸਭ ਕੁਝ ਫਾਏ। ਬਾਬਾ ਫਰੀਦ ਨੇ ਇੱਕ ਗੱਲ ਬੜੇ ਕਮਾਲ ਦੀ ਆਖੀ ਹੈ, ਤੁਹਾਡੀ ਝੋਲੀ ਪਾਵਾਂ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਇਹ ਤੂੰ ਕੀ ਵੇਖੇ, ਇਹ ਕੀ ਤੂੰ ਕਿਹਾ,

ਨਾਲ ਫਰੀਦਾ ਇਹ ਕੀ ਵੇਖ ਰਹੇ? ਦਰਵਾਜ਼ੇ ਤੇ ਬੜਾ ਸੁੰਦਰ ਘੜਿਆਲ ਲੱਗਾ ਹੈ ਤੇ ਕਹਿੰਦੇ ਇਸ ਘੜਿਆਲ ਨੂੰ ਵੇਖ ਕੇ ਬਾਬਾ ਫਰੀਦ ਜੀ ਸਾਨੂੰ ਉਪਦੇਸ਼ ਦਿੰਦੇ। ਇਹ ਨਿਰਦੋਸ਼ਾਂ ਮਾਰੀਆਂ ਹਮ ਦੋਸ਼ਾਂ ਦਾ ਕਿਆ ਹਾਲ? ਇਹ ਕਹਿੰਦੇ ਨੇ ਨਿਰਦੋਸ਼ਾਂ ਮਾਰਿਆ ਜਾ ਰਿਹਾ, ਅਸੀਂ ਤੇ ਦੋਸ਼ੀ ਹਾਂ, ਅਸੀਂ ਤੇ ਅਵਗਣ ਆ ਰਹੇ ਹਾਂ, ਫਿਰ ਸਾਡਾ ਕੀ ਹਾਲ ਹੋਵੇਗਾ? ਕਹਿੰਦੇ ਨੇ ਬਾਬਾ ਫਰੀਦ ਜੀ ਉਸ ਨੂੰ ਵੇਖਦੇ ਰਹਿ। ਸੰਤਰੀ ਆਇਆ, ਇੱਕ ਵੱਜਦਾ ਇੱਕ ਚੋਟ ਮਾਰਦਾ, ਦੋ ਵੱਜਦੇ ਨੇ ਦੋ ਮਾਰ ਜਾਂਦਾ, ਤਿੰਨ ਵੱਜਦੇ ਨੇ ਤਿੰਨ ਮਾਰ ਜਾਂਦਾ। ਕਹਿੰਦੇ ਨੇ ਇਸੇ ਤਰ੍ਹਾਂ ਘੜੀਏ ਘੜੀਏ ਮਾਰੀਏ, ਪਹਿਰੀ ਲੈ ਸਜਾਏ। ਕਹਿੰਦੇ ਨੇ ਘੜੀ ਮੁੜੀ ਆ ਕੇ ਉਹ ਸੰਤਰੀ ਉਸ ਤੇ ਚੋਟਾਂ ਮਾਰਦਾ, ਹਰ ਪਹਿਰ ਤੇ ਉਹਨੂੰ ਸਜ਼ਾ ਮਿਲਦੀ ਹੈ, ਪਰ ਹੈ ਨਾ ਦੋਸ਼ਾ, ਸੋਹੇ ਰਾਹ ਘੜਿਆਲ ਜਿਉਂ ਦੁਖੀ ਰਹਿਣ ਵਿਹਾ ਹੈ। ਰਾਤ ਦਿਨ ਵਿਚਾਰਾ ਰੋ ਰਿਹਾ ਕਿ ਮੇਰਾ ਕੀ ਕਸੂਰ ਹੈ, ਮੈਨੂੰ ਕਿਉਂ ਬਾਰ ਬਾਰ ਚੋਟਾਂ ਪੈ ਰਹੀਆਂ ਨੇ। ਬਾਬਾ ਫਰੀਦ ਜੀ ਕਹਿੰਦੇ ਨੇ ਉਸ ਘੜਿਆਲ ਤੋਂ ਸਿਕਸ਼ਾ ਲਈਏ ਕਿ ਭਾਈ ਜੀ ਉਹ ਨਿਰਦੋਸ਼ਾਂ ਮਾਰਿਆ ਜਾ ਰਿਹਾ ਤੇ ਸਾਡਾ ਕੀ ਹਾਲ ਹੋਵੇਗਾ? ਇਸ ਲਈ ਆਪਣੇ ਅੰਦਰ ਗੁਣ ਪੈਦਾ ਕਰੀਏ, ਅਵਗਣਾਂ ਦਾ ਨਾਸ ਹੋ ਸਕੇ।

ਭਾਈ ਇਹ ਦੁਰਲੱਭ ਦੇ ਪਾਈ ਵਡਭਾਗੀ ਵੱਡਿਆਂ ਭਾਗਾਂ ਨਾਲ ਇਹ ਸਾਨੂੰ ਦੇਹ ਪ੍ਰਾਪਤ ਹੋਈ ਹੈ, ਦੁਰਲੱਭ ਜੋ ਲੱਭਿਆ ਨਾ ਲੱਭਦੀ। ਨਾਮ ਜਪ ਲੈ, ਨਾਮ ਨਾ ਜਪੇ ਤੇ ਆਤਮ ਘਾਤੀ। ਜਿਹੜੇ ਮਨੁੱਖ ਨਾਮ ਨਹੀਂ ਜਪਦੇ ਉਹ ਭਾਈ ਆਪਣੇ ਨਾਲ ਅਪਰਾਧ ਕਰਨੋ ਤੇ ਮੁੜਦੇ ਨਹੀਂ, ਕਿਸੇ ਨਾਲ ਅਪਰਾਧ ਕਰਨੋ ਤੇ ਮੁੜਦੇ ਨਹੀਂ, ਆਪਣੇ ਨਾਲ ਵੀ ਕਰ ਰਹੇ ਨੇ, ਕਿਉਂਕਿ ਨਾਮ ਨਾ ਜਪੇ ਤੇ ਆਤਮ ਘਾਤੀ। ਉਹ ਨਾਮ ਨਹੀਂ ਜਪਦੇ, ਆਪਣੀ ਆਤਮਾ ਦਾ ਆਤਮ ਘਾਤ ਕਰ ਰਹੇ। ਹੁਣ ਸਵਾਲ ਹੋਇਆ ਪਾਤਸ਼ਾਹ, ਆਤਮਾ ਦਾ ਆਤਮ ਘਾਤ ਕਿਵੇਂ ਹੋ ਸਕਦਾ? ਆਤਮਾ ਤੇ ਪਰਮਾਤਮਾ ਦਾ ਅਕਸ਼ ਹੈ, ਉਹ ਤੇ ਮਰਦੀ ਨਹੀਂ, ਉਹਦਾ ਆਤਮ ਘਾਤ ਕਿਵੇਂ ਹੋ ਗਿਆ? ਸਾਹਿਬ ਕਹਿੰਦੇ ਨੇ ਭਾਈ ਕਈ ਮਨੁੱਖ ਐਸੇ ਨੇ ਜਿਹੜੇ ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ, ਤੇ ਜਿਹੜੇ ਸਿਮਰਨ ਨਹੀਂ ਕਰਦੇ ਉਹ ਆਪਣੀ ਆਤਮਾ ਦਾ ਆਤਮ ਘਾਤ ਕਰਕੇ ਅਪਰਾਧ ਕਰ ਰਹੇ ਨੇ। ਪਰ ਕਿਵੇਂ? ਕਹਿੰਦੇ ਨੇ ਜਿਵੇਂ ਸਰੀਰ ਦੀ ਖੁਰਾਕ ਹੈ ਭੋਜਨ ਤੇ ਆਤਮਾ ਦੀ ਖੁਰਾਕ ਹੈ ਭਜਨ। ਸਰੀਰ ਨੂੰ ਭੋਜਨ ਨਾ ਮਿਲੇ ਸਰੀਰ ਕਮਜ਼ੋਰ ਹੋ ਜਾਂਦਾ ਹੈ, ਤੇ ਭਾਈ ਜੇ ਆਤਮਾ ਨੂੰ ਖੁਰਾਕ ਨਾ ਮਿਲੇ ਆਤਮਾ ਵੀ ਮੁਰਝਾ ਜਾਂਦੀ, ਆਤਮਾ ਵੀ ਕੁਮਲਾ ਜਾਂਦੀ ਹੈ। ਇਸ ਵਾਸਤੇ ਆਤਮਾ ਦਾ ਆਤਮ ਘਾਤ ਹੋ ਜਾਂਦਾ ਹੈ।

0: ਅਪਰਾਧੀ,
1: ਐਸੇ ਅਪਰਾਧੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਹੇ ਮੇਰੇ ਮਾਲਕ, ਅਸੀਂ ਕਿਹੋ ਜਿਹੇ ਅਪਰਾਧੀ ਆ, ਸਾਡੇ ਅੰਦਰ ਕਿੰਨੇ ਕੁ ਔਗਣ ਨੇ। ਭਾਈ ਸਾਹਿਬ ਜੀ ਨੇ ਇਸ ਪੌੜੀ ਅੰਦਰ 22 ਔਗਣਾਂ ਦਾ ਜ਼ਿਕਰ ਕੀਤਾ। ਕਹਿੰਦੇ ਨੇ 22 ਔਗਣ ਸਭ ਤੋਂ ਵੱਡੇ ਮੇਰੇ ਵਿੱਚ ਨੇ। ਸਾਧ ਸਿੰਘ ਧਿਆਨ ਕਰਨਾ,

ਭਾਈ ਗੁਰਦਾਸ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ, ਕਿਤਨੀ ਨਿਮਰਤਾ ਹੈ, ਕਿਤਨੀ ਨਿਮਰਤਾ ਹੈ। ਕਹਿੰਦੇ ਨੇ ਹੇ ਪ੍ਰਮਾਤਮਾ ਵੇਖ, ਇਹ ਸਭ ਤੋਂ ਵੱਡੇ ਔਗਣ ਮੇਰੇ ਵਿੱਚ ਨੇ, ਮੇਰੇ ਅੰਦਰ ਭਰੇ ਹੋਏ ਨੇ। ਅੱਜ ਤੁਸੀਂ ਕਿਸੇ ਮਨੁੱਖ ਨੂੰ ਕਹਿ ਕੇ ਵੇਖੋ ਕਿ ਇਹ ਤੇਰੇ ਅੰਦਰ ਔਗਣ ਹੈ, ਉਹ ਕਹਿੰਦਾ ਮੇਰੀ ਗੱਲ ਛੱਡ, ਤੂੰ ਆਪਣੇ ਅੰਦਰ ਵੇਖ, ਮੇਰੀ ਨਾ ਗੱਲ ਕਰ। ਇਸੇ ਲਈ ਬਾਬਾ ਫਰੀਦ ਨੇ ਇੱਕ ਗੱਲ ਬੜੇ ਕਮਾਲ ਦੀ ਕਹੀ ਸੀ ਕਿ ਆਪਾਂ ਦੁਨੀਆਂ ਦੇ ਔਗਣ ਬੜੇ ਫੋਲਨੇ ਆ, ਲੇਕਿਨ ਕਦੇ ਆਪਣੇ ਅੰਦਰ ਝਾਤੀ ਮਾਰ ਕੇ ਨਹੀਂ ਵੇਖੇ। ਅੱਜ ਸਾਡੇ ਹਰ ਕਿਸੇ ਮਨੁੱਖ ਦੀ ਇਹ ਆਦਤ ਹੈ, ਫਲਾਣਾ ਬੜਾ ਔਗਣ ਆ ਰਿਹਾ, ਉਹ ਭਾਈ ਤੂੰ ਆਪਣੇ ਆਪ ਨੂੰ ਵੇਖ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪਣੇ ਗ੍ਰਹਿਵਾਨ ਮੇ ਸਿਰ ਨੀਵਾ ਕਰ, ਵੇਖ ਆਪਣੇ ਅੰਦਰ ਝਾਤੀ ਮਾਰ ਕੇ ਵੇਖ। ਜੇ ਤੇਰੇ ਅੰਦਰ ਔਗਣ ਨੇ, ਤੂੰ ਕਿਸੇ ਦਾ ਔਗਣ ਨਾ ਫੋਲ। ਜੇ ਤੂੰ ਗੁਣਵਾਨ ਹੈ ਤੇ ਕਿਸੇ ਨੂੰ ਪਿਆਰ ਨਾਲ ਸਮਝਾ ਦੇ, ਪਰ ਉਹਨੂੰ ਕਹਿਣਾ ਕਿ ਤੇਰੇ ਅੰਦਰ ਇਹ ਔਗਣ ਹੈ, ਪਿਆਰ ਨਾਲ ਸਮਝਾ ਦੇ। ਦੇਖੋ ਹੁਣ ਭਾਈ ਸਾਹਿਬ ਜੀ ਦਾ ਸਾਨੂੰ ਸਮਝਾਉਣ ਦਾ ਤਰੀਕਾ ਬੜਾ ਸੁੰਦਰ ਹੈ, ਨਾ ਆਪਣਾ ਲਾ ਰਹੇ ਨੇ। ਕਹਿੰਦੇ ਜੇ ਮਾਲਕ ਅੱਗੇ ਬੇਨਤੀ ਕਰਨੀ ਹੋਵੇ ਤੇ ਕਿਵੇਂ ਕਰੀਏ, ਆਪਣੇ ਔਗਣ ਬਖਸ਼ਾਣੇ ਹੋਣ ਤੇ ਕਿਵੇਂ ਬਖਸ਼ਾਈਏ। ਵੀ ਸਾਸ ਕਾਤੀ ਅਕਿਰਤ ਕਣ, ਮੈਂ ਕੋਈ ਨਾ ਰੱਖਣ ਦਾ, ਮਾਲਕ ਤੇਰੇ ਤੋਂ ਸਵਾ ਮੈਨੂੰ ਕੋਈ ਨਹੀਂ ਰੱਖਣ ਵਾਲਾ। ਵੀ ਸਾਸ ਕਾਤੀ ਅਕਿਰਤ ਕਣ, ਕਹਿੰਦੇ ਨੇ ਬਹੁਤ ਵੱਡਾ ਔਗਣ। ਵਿਸਾਸ ਘਾਤੀ ਕਹਿੰਦੇ ਨੇ ਕੀ ਹੈ, ਕਿਸੇ ਨੂੰ ਵਿਸਾ ਕੇ ਮਾਰਨਾ, ਤੇ ਵਿਸਾਸ ਘਾਤੀ ਕਹਿੰਦੇ ਨੇ ਮਿੱਤਰ ਘਾਤ, ਉਂਝ ਮਿੱਤਰ ਬਣਾ ਲੈਣਾ, ਉਂਝ ਆਪਣਾ ਕਹਿਣਾ, ਉਂਝ ਪਿਆਰ ਵਿੱਚ ਲੈ ਆਉਣਾ ਤੇ ਸਾਧ ਸੰਗਤ ਉਸ ਅੰਦਰ ਚਾਕੂ ਫੇਰ ਦੇਣਾ, ਇਹਨੂੰ ਕਹਿੰਦੇ ਨੇ ਵਿਸਾਸ ਘਾਤ। ਕਈ ਵਾਰ ਨੀ ਤੁਸੀਂ ਕਹਿ ਦਿੰਦੇ ਕਿ ਤੂੰ ਮੇਰੇ ਵਿਸ਼ਵਾਸ ਨੂੰ ਠੇਸ ਪਹੁੰਚਾਈ ਹੈ, ਮੇਰਾ ਤੇਰੇ ਤੇ ਬੜਾ ਵਿਸ਼ਵਾਸ ਸੀ, ਤੂੰ ਮੇਰਾ ਵਿਸ਼ਵਾਸ ਤੋੜਿਆ, ਕਿਉਂਕਿ ਅੱਜ ਹੋਈ ਇਹ ਕੁਝ ਰਿਹਾ, ਵਿਸ਼ਵਾਸ ਘਾਤ ਹੋ ਰਿਹਾ, ਮਿੱਤਰ ਮਿੱਤਰ ਨੂੰ ਮਾਰ ਰਿਹਾ, ਇੱਥੋਂ ਤੱਕ ਵੇਖ ਲੋ ਸਿੱਖ ਸਿੱਖ ਨੂੰ ਮਾਰ ਰਿਹਾ, ਇਹ ਵਿਸ਼ਵਾਸ ਘਾਤ ਨਹੀਂ ਤੇ ਹੋਰ ਕੀ ਹੈ। ਅੱਜ ਸਾਡੇ ਸਿੱਖ ਪੰਥ ਅੰਦਰ ਕੀ ਹੋ ਰਿਹਾ, ਸਿੱਖ ਪੰਥ ਸਿੱਖ ਸਿੱਖ ਨੂੰ ਮਾਰ ਰਿਹਾ। ਵਿਸ਼ਵਾਸ ਘਾਤੀ ਅਕਿਰਤ ਕਣ, ਫਿਰ ਕਹਿੰਦੇ ਨੇ ਅਕਿਰਤ ਕਣ ਉਦੋਂ ਵੀ ਪੈੜਾ, ਅਕਿਰਤ ਕਣ ਉਦੋਂ ਵੀ ਪੈੜਾ। ਅਕਿਰਤ ਕਣ ਕਹਿੰਦੇ ਨੇ ਜਿਹੜਾ ਕਿਸੇ ਦਾ ਕੀਤਾ ਨਾ ਜਾਣੇ। ਤੁਸੀਂ ਕਿਸੇ ਦੇ ਪਰ ਉਪਕਾਰ ਕੀਤਾ ਪਰ ਉਹ ਨਹੀਂ ਜਾਣਦਾ। ਮੈਂ ਇੱਥੇ ਬਹੁਤ ਲੋਕਾਂ ਦੀਆਂ ਐਸੀਆਂ ਸਟੋਰੀਆਂ ਸੁਣੀਆਂ ਨੇ, ਜੀ ਫਲਾਣਾ ਬੰਦਾ ਇੰਡੀਆ ਤੋਂ ਇਹਨੂੰ ਮੈਂ ਬੁਲਾਇਆ ਸੀ, ਪਰ ਇੱਥੇ ਆ ਕੇ ਇਹਨੇ ਮੇਰਾ ਇਹਸਾਨ ਵੀ ਨਹੀਂ ਮੰਨਿਆ। ਅਕਿਰਤ ਕਣ ਜਿਹੜਾ ਕਿਸੇ ਦਾ ਕੀਤਾ ਨਾ ਜਾਣੇ, ਕਿਸੇ ਨੂੰ ਮੰਨ ਹੀ ਨਾ ਸਕੇ। ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਕਿਰਤ ਕਣ ਦੀ ਇੱਕ ਤਸਵੀਰ ਵੀ ਦੱਸਦੇ, ਕਹਿੰਦੇ ਨੇ ਕਿਰਤ ਕਣ ਕਿਹੋ ਜਿਹਾ ਹੁੰਦਾ।

ਅਕਿਰਤ ਕਣ ਦੀ ਤਸਵੀਰ ਕੀ ਹੈ? ਮੱਧ ਵਿੱਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ। ਕਹਿੰਦੇ ਨੇ ਕੁੱਤੇ ਦਾ ਮਾਸ ਮੱਧ ਕਹਿੰਦੇ ਨੇ ਸ਼ਰਾਬ ਵਿੱਚ ਰਿੰਨੇ, ਧਰਿਆ ਮਾਨਸ ਕੋਪਰੀ, ਮਨੁੱਖ ਦੀ ਕੋਪਰੀ ਵਿੱਚ ਉਸਨੂੰ ਰਿੰਨੇ। ਤਿਸ ਮੰਦੀ ਵਾਸ ਰੱਤੂ ਭਰਿਆ ਕੱਪੜਾ ਲਹੂ ਦਾ ਪੜਿਆ, ਲਾਲ ਰੰਗ ਦਾ ਕੱਪੜਾ। ਇਸ ਨਾਲ ਇਸ ਨੂੰ ਢੱਕ ਕੇ ਕਹਿੰਦੇ ਨੇ ਇੱਕ ਬੀਬੀ ਲਿਜਾ ਰਹੀ ਹੈ। ਟਕਲ ਚੱਲੀ ਚੂੜੀ ਕਲ ਭੋਗ ਬਿਲਾਸ, ਆਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ। ਕਿਸੇ ਨੇ ਜਾਂਦਿਆਂ ਪੁੱਛ ਕਰ ਲਈ, ਬੀਬੀ ਕੁੱਤੇ ਦਾ ਮਾਸ ਸ਼ਰਾਬ ਦੇ ਵਿੱਚ ਰਿੰਨਿਆ, ਮਨੁੱਖ ਦੀ ਕੋਪਰੀ ਵਿੱਚ ਬਣਿਆ ਹੋਇਆ, ਇਹਨੂੰ ਤੂੰ ਟੱਕ ਕੇ ਕਿਉਂ ਲਿਜਾ ਰਹੀ ਹੈ, ਇਹਨੂੰ ਕਿਸੇ ਵੇਖਣਾ? ਕਹਿੰਦੇ ਨੇ ਬੀਬੀ ਨੇ ਜਵਾਬ ਬੜੇ ਕਮਾਲ ਦਾ ਦਿੱਤਾ। ਕਹਿਣ ਲੱਗੀ ਵੀਰਾ ਸੁਣ, ਨਦਰੀ ਪਵੇ ਅਕਿਰਤ ਕੰਨ ਮਤ ਹੋਏ ਵਿਨਾਸ਼। ਮੈਂ ਟੱਕ ਕੇ ਵੀਰਾ ਇਸ ਲਈ ਲਿਜਾ ਰਹੀ ਹਾਂ ਕਿਤੇ ਅਕਿਰਤ ਕੰਨ ਦੀ ਨਦਰ ਨਾ ਪੈ ਜਾਏ। ਅਕਿਰਤ ਕੰਨ ਦੀ ਨਦਰ ਪੈ ਗਈ, ਇਹ ਵੀ ਭੋਜਨ ਬਿਰਥਾ ਚਲਾ ਜਾਏਗਾ। ਸੋ ਅਕਿਰਤ ਕੰਨ ਦੀ ਨਦਰ ਵੀ ਇੰਨੀ ਭੈੜੀ ਹੁੰਦੀ ਹੈ, ਕਦੀ ਪੱਥਰ ਤੇ ਵੀ ਪਾ ਦੇਵੇ ਨਾ ਉਹਨੂੰ ਵੀ ਦੁਫਾੜ ਕਰਕੇ ਰੱਖ ਦਿੰਦੀ ਹੈ। ਮੈਂ ਤੇ ਸਮਝਣਾ ਅਕਿਰਤ ਕੰਨ ਦੀ ਨਜ਼ਰ ਤੋਂ ਵੀ ਬਚ ਕੇ ਰਹਿਣਾ ਚਾਹੀਦਾ ਹੈ। ਬਚੋ ਅੱਡ ਵਿਸ਼ਵਾਸ ਘਾਤੀਆਂ ਕੋਲੋਂ, ਅਕਿਰਤ ਕਣਾਂ ਕੋਲੋਂ, ਜਿਹੜੇ ਕਿਸੇ ਦਾ ਮਨੁੱਖ ਦਾ ਕੀਤਾ ਨਹੀਂ ਜਾਣਦੇ, ਉਹਨਾਂ ਮਾਲਕ ਦਾ ਕੀਤਾ ਕੀ ਜਾਣਨਾ। ਅਰਦਾਸ ਕਰੀਏ, ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋਈ ਨਾ ਰੱਖਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ

ਜਦੋਂ ਸਿੱਖ ਰਾਜ ਦਾ ਪਹਿਲਾ ਸਿੱਕਾ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਰੀ ਕੀਤਾ, ਉਸ ਸਿੱਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਲਫ਼ਜ਼ ਲਿਖਾਏ ਜਿਹੜੇ ਕਿ ਇਤਿਹਾਸਕ ਲਫ਼ਜ਼ ਹਨ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਨਾਂ ਤੇ ਸਿੱਕਾ ਨਹੀਂ ਚਲਾਇਆ, ਬਲਕਿ ਧੰਨ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਇਹ ਸਿੱਕਾ ਚਲਾਇਆ। ਸਿੱਖ ਰਾਜ ਦਾ ਪਹਿਲਾ ਸਿੱਕਾ ਜਿਹਦੇ ਬੋਲਾਂ ਦਾ ਇਹ ਮਤਲਬ ਹੈ, ਸਿੱਕਾ ਜਦ ਹਰ ਦੋ ਆਲਮ, ਦੋ ਆਲਮ ਕਹਿੰਦੇ ਨੇ ਦੋ ਜਹਾਨ, ਤੇਗੇ ਤੇਗੇ ਕਿਹਾ ਹੈ ਤਲਵਾਰ ਨੂੰ, ਕਿਰਪਾਨ ਨੂੰ। ਨਾਨਕ ਸਾਹਿਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਨ ਫਜਲੇ ਸੱਚਾ ਸਾਹਿਬ ਅਸਤ, ਫਜਲੇ ਕਹਿੰਦੇ ਨੇ ਮਿਹਰ ਕਿਰਪਾ। ਇਹਨਾਂ ਦੋਨਾਂ ਲਾਈਨਾਂ ਦਾ ਅਰਥ, ਇਹ ਸਿੱਕਾ ਦੋਹਾਂ ਜਹਾਨਾਂ ਵਾਸਤੇ ਹੈ। ਗੁਰੂ ਨਾਨਕ ਦੇਵ ਜੀ ਦੀ ਤਲਵਾਰ ਨਾਲ ਅਤੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੁਆਰਾ ਇਹ ਸਿੱਕਾ ਚਾਲੂ ਹੋਇਆ। ਸਿੱਕੇ ਦੇ ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਲਿਖਵਾਇਆ, ਜ਼ਰਬ ਬਾ ਇਮਾਨ ਉਲ ਦਹਿਰ ਮੁਸਵਰਾਤ ਸ਼ਹਿਰ ਜ਼ੀਨਤ ਉਲ ਤਖਤ ਮੁਬਾਰਕ ਵਖਤ। ਫਾਰਸੀ ਦੇ ਇਹ ਲਫ਼ਜ਼ ਜਿਸ ਦਾ ਮਤਲਬ, ਜਿਸ ਥਾਂ ਤੇ ਹਰ ਆਦਮੀ ਨੂੰ ਸ਼ਰਨ ਮਿਲਦੀ ਹੈ, ਜਿੱਥੇ ਇੱਕ ਸੁੰਦਰ ਨਗਰ ਵਸਦਾ ਹੈ ਅਤੇ ਜਿਸ ਦਾ ਸ਼ਿੰਗਾਰ ਇਹ ਭਾਗਾਂ ਵਾਲਾ ਤਖਤ ਹੈ, ਉਸ ਥਾਂ ਤੇ ਇਹ ਸਿੱਕਾ ਬਣਾਇਆ ਗਿਆ। ਭਾਵ ਕਿ ਇਹ ਜਿਹੜਾ ਸਿੱਖ ਰਾਜ ਦਾ ਸਿੱਕਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੁਆਰਾ ਮੈਂ ਚਾਲੂ ਕਰ ਰਿਹਾ, ਇਸ ਰਾਜ ਵਿੱਚ ਸਭ ਬਰਾਬਰ ਨੇ, ਇੱਥੇ ਸਾਰਿਆਂ ਨੂੰ ਸਤਿਕਾਰ ਮਾਨ ਇੱਜ਼ਤ ਮਿਲਦੀ ਹੈ, ਔਰ ਇਹ ਸਿੱਕਾ ਗੁਰੂ ਦੀ ਕਿਰਪਾ ਦੁਆਰਾ ਸਿੱਖ ਰਾਜ

ਇਸ ਖਰਾਜ ਦਾ ਸਿੱਕਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਚਾਲੂ ਕੀਤਾ ਇਹ ਸਿੱਕਾ ਇਕਦਮ ਚਾਲੂ ਨਹੀਂ ਹੋਇਆ ਇਹਦੇ ਪਿੱਛੇ ਬੜੀ ਕਾਲਣਾ ਆਓ ਇਹ ਜਾਣਨ ਵਾਸਤੇ ਥੋੜਾ ਜਿਹਾ ਇਤਿਹਾਸ ਨੂੰ ਦੇਖੀਏ ਕਿ ਕਿਸ ਤਰ੍ਹਾਂ ਸਿੱਖ ਰਾਜ ਦਾ ਇਹ ਪਹਿਲਾ ਸਿੱਕਾ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ੁਰੂ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਗੁਰੂ ਜਿਨ੍ਹਾਂ ਮਹਾਂਪੁਰਖਾਂ ਦੀ ਆਤਮਕ ਅਵਸਥਾ ਇਸ ਸ਼ਿਖਰ ਤੇ ਸੀ ਕਿ ਉਹ ਧਰਮ ਅਤੇ ਦੇਸ਼ ਦੀ ਰੱਖਿਆ ਲਈ ਆਪਣਾ ਸਰਬੰਸ ਵਾਰ

ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਣੇ ਬੱਚਿਆਂ ਨੂੰ ਕੁਰਬਾਨ ਕਰ ਦਿੱਤਾ, ਆਪਣੇ ਪਿਆਰੇ ਸਾਥੀਆਂ ਨੂੰ ਵਾਰੀ ਵਾਰੀ ਮੌਤ ਦੇ ਮੂੰਹ ਵਿੱਚ ਧਕੇਲ ਦਿੱਤਾ, ਆਪਣਾ ਧਨ ਦੌਲਤ ਸੰਪਤੀ ਸੁਖ ਚੈਨ ਜਵਾਨੀ ਸਭ ਕੁਛ ਇਉਂ ਸਵਾਹਾ ਕਰ ਦਿੱਤਾ ਜਿਵੇਂ ਕੋਈ ਯੱਗ ਕਰਨ ਵਾਲਾ ਕਿਸੇ ਮਹਾਨ ਹਵਨ ਕੁੰਡ ਵਿੱਚ ਆਹੂਤੀ ਤੇ ਆਹੂਤੀ ਦੇਈ ਜਾ ਰਿਹਾ ਹੋਵੇ। ਜਿਸ ਦੀ ਮਹਾਨਤਾ ਦਾ ਇਹ ਹਾਲ ਸੀ ਕਿ ਇਹ ਸਭ ਕੁਝ

ਮਹਾਨਤਾ ਕੇਵਲ ਉਹਨਾਂ ਮਹਾਂਪੁਰਖਾਂ ਵਿੱਚ ਹੀ ਹੁੰਦੀ ਹੈ ਜਿਨ੍ਹਾਂ ਸੈਂਕੜੇ ਜਨਮ ਯੋਗ ਸਾਧਨ ਬਤੀਤ ਕੀਤੇ ਹੋਣ ਅਤੇ ਫਿਰ ਜਿਹੜਾ ਮਹਾਂਪੁਰਸ਼ ਸਿਖਰ ਤੇ ਪਹੁੰਚ ਜਾਂਦਾ ਹੈ ਉਹ ਹੀ ਭਵਿੱਖ ਨੂੰ ਦੇਖ ਸਕਦਾ ਹੈ ਜਿਸ ਨੂੰ ਸਧਾਰਨ ਨਜ਼ਰਾਂ ਵਾਲੇ ਨਹੀਂ ਵੇਖ ਸਕਦੇ। ਇਸ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਿੰਦੁਸਤਾਨ ਦੇ ਵਿੱਚ ਜਗ੍ਹਾ ਜਗ੍ਹਾ ਹੁੰਦੇ ਹੋਏ ਨਾਦੇੜ ਗੋਦਾਵਰੀ ਨਦੀ ਦੇ ਕਿਨਾਰੇ ਵੱਲ ਜਾ ਪਹੁੰਚੇ। ਕਿਉਂ? ਗੁਰੂ ਸਾਹਿਬ ਜੀ ਉਸ ਆਦਮੀ ਨੂੰ ਜਿਹੜਾ ਕਿ ਵੈਰਾਗ ਦੀ ਨੀਂਦ ਵਿੱਚ ਸੁੱਤਾ ਪਿਆ ਸੀ ਉਸਨੂੰ ਵੈਰਾਗਮਈ ਨੀਂਦਰ ਤੋਂ ਜਗਾਉਣ ਆਏ। ਉਹ ਆਦਮੀ ਜੀ ਦਾ ਨਾਂ ਸੀ ਮਾਧੋ ਦਾਸ। ਇਸ ਤੋਂ ਪਹਿਲਾਂ ਕਦੀ ਉਸਦਾ ਨਾਮ ਨਾਰਾਇਣ ਗਿਰੀ ਵੀ ਸੀ ਅਤੇ ਇਸ ਤੋਂ ਪਹਿਲਾਂ ਉਸਦੇ ਮਾਤਾ ਪਿਤਾ ਉਸਨੂੰ ਲਕਸ਼ਮਣ ਦੇਵ ਕਹਿੰਦੇ ਹੁੰਦੇ ਸਨ। ਇਸ ਲਕਸ਼ਮਣ ਦੇਵ ਨਾਰਾਇਣ ਗਿਰੀ ਮਾਧੋ ਦਾਸ ਬੈਰਾਗੀ ਜਿਹੜਾ ਜੰਗਲ ਵਿੱਚ ਬੈਠਾ ਯੋਗ ਸਾਧਨਾ ਕਰਦਾ ਇਸ ਨੂੰ ਵੈਰਾਗਮਈ ਨੀਂਦਰ ਤੋਂ ਜਗਾਉਣ ਵਾਸਤੇ ਯੁਗ ਪੁਰਸ਼ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਦੇੜ ਵੱਲ ਗੋਦਾਵਰੀ ਨਦੀ ਦੇ ਕਿਨਾਰੇ ਵੱਲ

ਇਹ ਦੇਖਣ ਵਾਸਤੇ ਆਪਣੇ ਆਸ਼ਰਮ ਨੂੰ ਤੁਰ ਪਿਆ ਕਿਹੜਾ ਮਹਾਂਪੁਰਸ਼ ਮੇਰੇ ਪਲੰਗ ਤੇ ਬੈਠੇ ਜਿਸ ਨੂੰ ਮੈਂ ਬੜੀ ਕੋਸ਼ਿਸ਼ ਕੀਤੀ ਪਰ ਉਹ ਪਲੰਗ ਹਿੱਲ ਨਾ ਸਕਿਆ। ਮਾਧੋਦਾਸ ਬੈਰਾਗੀ ਜਿਸ ਵਕਤ ਆਪਣੇ ਆਸ਼ਰਮ ਵਿੱਚ ਪਹੁੰਚਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਲੰਗ ਤੇ ਬੈਠੇ ਹਨ। ਚਾਰ ਚੁਫੇਰੇ ਸਿੱਖ ਯੋਧੇ ਸ਼ਸਤਰਾਂ ਨਾਲ ਸਜੇ ਖੜੇ ਹਨ।

ਵਰਿਆਂ ਤੱਕ ਯੋਗ ਸਾਧਨਾ ਵਿੱਚ ਮਗਨ ਰਿਹਾ ਸੀ। ਇਸ ਤਪੱਸਿਆ ਦੁਆਰਾ ਉਹਦੀ ਆਤਮਾ ਜਾਗ ਪਈ ਸੀ। ਉਸ ਦੇ ਅੰਦਰ ਪਵਿੱਤਰਤਾ ਸੀ, ਸਫਾਈ ਸੀ, ਉੱਚਤਾ ਸੀ। ਇਸ ਜਾਗ੍ਰਿਤ ਆਤਮਾ ਨੇ ਗੁਰੂ ਮਹਾਰਾਜ ਜੀ ਨੂੰ ਵੇਖਦੇ ਸਾਰ ਹੀ ਪਹਿਚਾਣ ਲਿਆ। ਉਸ ਮਹਾਂਪੁਰਖ ਬਾਰੇ ਵੀ ਇਸ ਮਾਧੋ ਦਾਸ ਬੈਰਾਗੀ ਨੇ ਸੁਣਿਆ। ਉਹ ਮਹਾਂਪੁਰਸ਼ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਤਿਲਕ ਅਤੇ ਜੰਝੂ ਦੀ ਰੱਖਿਆ ਲਈ ਦਿੱਲੀ ਚਾਂਦਨੀ ਚੌਕ ਵਿਖੇ ਆਪਣਾ ਸਿਰ ਦਿੱਤਾ।

ਮੇਰੀ ਮਿੱਠੀ ਪਿਆਰੀ ਅਤੇ ਮੁਸਕਰਾਉਂਦੀ ਆਵਾਜ਼ ਵਿੱਚ ਆਖਿਆ, ਮੈਂ ਗੋਬਿੰਦ ਸਿੰਘ ਹਾਂ। ਬੈਰਾਗੀ ਨੇ ਫਟੀਆਂ ਫਟੀਆਂ ਅੱਖਾਂ ਨਾਲ ਉਹਨਾਂ ਵੱਲ ਤੱਕਿਆ ਜਿਨ੍ਹਾਂ ਨੂੰ ਤੱਕਦਿਆਂ ਪਿਆਸ ਨਹੀਂ ਸੀ ਲੈਂਦੀ। ਉਸਦਾ ਸਰੀਰ ਕੰਬ ਰਿਹਾ ਸੀ, ਬੁੱਲ ਕੰਬ ਰਹੇ ਸਨ, ਆਵਾਜ਼ ਕੰਬ ਰਹੀ ਸੀ ਆਵਾਜ਼। ਹੌਲੀ ਜੀ ਕਹਿਣ ਲੱਗਾ, ਤੁਸੀਂ ਗੁਰੂ ਗੋਬਿੰਦ ਸਿੰਘ? ਗੁਰੂ ਜੀ ਹੱਸ ਪਏ ਅਤੇ ਉਸਦੇ ਤਪ ਦੁਆਰਾ ਕਠੋਰ ਬਣੇ ਹੋਏ ਸਰੀਰ ਨੂੰ ਇਉਂ ਤੱਕਿਆ ਜਿਵੇਂ ਉਹਨਾਂ ਦੀਆਂ ਅੱਖਾਂ ਦੋ ਹੱਥ ਹੋਣ ਅਤੇ ਉਸਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲੈਣ ਲਈ ਉਤਾਵਲੇ ਹੋ। ਅਤੇ ਧੀਰ ਜੇ ਬੋਲੇ ਉਸ ਮਾਧੋ ਦਾਸ ਬੈਰਾਗੀ ਨੂੰ, ਤੂੰ ਕੌਣ ਹੈ? ਤਾਂ ਮਾਧੋ ਦਾਸ ਬੈਰਾਗੀ ਚਰਨਾਂ ਨੂੰ ਚੁੰਮਦਾ ਹੋਇਆ ਕਹਿਣ ਲੱਗਾ, ਮੈਂ ਤੁਹਾਡਾ ਬੰਦਾ ਗੁਰੂ ਜੀ, ਮੈਂ ਤੁਹਾਡਾ ਬੰਦਾ। ਮੈਂ ਤੁਹਾਡੀ ਬੜੀ ਉਡੀਕ ਕੀਤੀ, ਬੜਾ ਢੂੰਡਿਆ, ਬੜਾ ਲੱਭਿਆ, ਅੱਜ ਤੁਸੀਂ ਮਿਲੇ, ਮੈਨੂੰ ਸ਼ਾਂਤੀ ਨਸੀਬ ਹੋਈ, ਮੇਰੀ ਮੰਜ਼ਿਲ ਮੈਨੂੰ ਮਿਲ ਗਈ। ਗੁਰੂ ਜੀ ਨੇ ਮਾਧੋ ਦਾਸ ਨੂੰ ਉਠਾ ਕੇ ਆਪਣੇ ਕੋਲ ਬਿਠਾਇਆ, ਪਿਆਰ ਨਾਲ ਕਿਹਾ, ਜਾਣਦੇ ਹੋਏ ਵੀ ਪੁੱਛਦੇ ਨੇ, ਤੂੰ ਬੈਰਾਗੀ ਕਿਉਂ ਬਣਿਆ? ਤਾਂ ਮਾਧੋ ਦਾਸ ਨੇ ਆਪਣੀ ਕਹਾਣੀ ਸੁਣਾਈ, ਇੱਕ ਹਿਰਨੀ ਦਾ ਮੈਂ ਸ਼ਿਕਾਰ ਕੀਤਾ, ਉਹ ਮਰੀ, ਉਹਦੇ ਬੱਚੇ ਵੀ ਤੜਫ ਤੜਫ ਕੇ ਮਰ ਗਏ, ਤਾਂ ਮੈਂ ਵੈਰਾਗੀ ਹੋ ਗਿਆ। ਤਾਂ ਗੁਰੂ ਸਾਹਿਬ ਨੇ ਕਿਹਾ,

ਜਿਸਨੂੰ ਘੜੀ ਘੜੀ ਸ਼ਿਕਾਰੀ ਤੀਰ ਮਾਰਦੇ ਨੇ। ਉਹ ਹਿਰਨੀ ਹੈ ਇਹ ਧਰਤੀ ਸਾਡੀ ਜਨਮ ਭੂਮੀ, ਜਿਸ ਨੂੰ ਜ਼ੁਲਮੀ ਆਪਣੇ ਪੈਰਾਂ ਥੱਲੇ ਲਤਾੜਦੇ ਪਏ ਨੇ, ਜ਼ੁਲਮ ਪਏ ਕਰਦੇ ਨੇ। ਮਾਧੋਦਾਸ ਬੈਰਾਗੀ ਨੇ ਇਹ ਸੁਣਿਆ ਹੋਇਆ ਸੀ ਔਰ ਸੁਣਿਆ ਵੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਤੇਗ ਬਹਾਦਰ ਜੀ ਮਹਾਰਾਜ, ਜਿਨ੍ਹਾਂ ਸਾਰਿਆਂ ਨੇ

ਤੇ ਜਦੋਂ ਇਹ ਵੀ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ, ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਫਤਿਹ ਸਿੰਘ ਜਿਨ੍ਹਾਂ ਦੀ ਉਮਰ 6 ਸਾਲ 7 ਸਾਲ ਦੇ ਲਗਭਗ, ਉਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਇਹ ਸਾਰੀਆਂ ਗੱਲਾਂ ਮਾਧੋ ਦਾਸ ਨੇ ਸੁਣੀਆਂ, ਉਹਦੀਆਂ ਅੱਖਾਂ ਵਿੱਚੋਂ ਅਥਰੂ ਵਹਿ ਤੁਰੇ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਿਲਕੁਲ ਸ਼ਾਂਤ ਬੈਠੇ ਨੇ। ਇਤਿਹਾਸ ਦੱਸਦਾ ਕਿ ਮਾਧੋ ਦਾਸ ਨੇ ਬੈਰਾਗ ਅਤੇ ਜੰਗਲ ਨੂੰ ਹੁਣ ਛੱਡ ਦੇਣ ਦਾ ਫੈਸਲਾ ਕੀਤਾ ਅਤੇ ਪ੍ਰਾਰਥਨਾ ਕੀਤੀ

ਰਾਜ ਨੇ ਮਾਧੋ ਦਾਸ ਬੈਰਾਗੀ ਨੂੰ ਅੰਮ੍ਰਿਤ ਛਕਾਇਆ ਤੇ ਨਾਮ ਬੰਦਾ ਸਿੰਘ ਬਹਾਦਰ ਰੱਖਿਆ ਅਤੇ ਨਾਲ ਇਹਨਾਂ ਨੂੰ ਗੁਰਬਖਸ਼ ਸਿੰਘ ਵੀ ਕਿਹਾ ਜਾਂਦਾ। ਗੁਰੂ ਸਾਹਿਬ ਨੇ ਆਪਣੇ ਪੰਜ ਤੀਰ ਦਿੱਤੇ ਜਿਨ੍ਹਾਂ ਦੇ ਨਾਲ ਸੋਨੇ ਲੱਗੇ ਹੋਏ ਸਨ। ਪੰਜ ਸਿੰਘ ਅਨੇਕਾਂ ਵਸਤੂਆਂ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ਾਲਮਾਂ ਦਾ ਨਾਸ ਕਰਨ ਵਾਸਤੇ ਨਾਦੇੜ ਤੋਂ ਗੋਦਾਵਰੀ ਦੇ ਕੰਢੇ ਤੋਂ ਪੰਜਾਬ ਵੱਲ ਤੋਰ

ਬੰਦਾ ਸਿੰਘ ਬਹਾਦਰ ਨੂੰ ਬੰਦਾ ਸਿੰਘ ਬਹਾਦਰ ਜਿਨ੍ਹਾਂ ਦਾ ਪਹਿਲਾ ਨਾਮ ਮਾਧੋ ਦਾਸ ਬੈਰਾਗੀ ਪਰ ਹੁਣ ਬੰਦਾ ਸਿੰਘ ਬਹਾਦਰ ਬਣਾ ਕੇ ਆਪਣਾ ਸਿੱਖ ਬਣਾ ਕੇ ਪੰਜਾਬ ਵੱਲ ਤੋਰਿਆ ਤੇ ਨਾਲੇ ਉਪਦੇਸ਼ ਕੀਤਾ ਜਹਾਂ ਤਹਾਂ ਤੁਮ ਧਰਮ ਬਿਥਾਰੋ ਦੁਸ਼ਟ ਦੋਖੀਅਨ ਫਕਰ ਪਛਾਰੋ। ਐ ਬੰਦਾ ਸਿੰਘ ਜਿੱਥੇ ਜਿੱਥੇ ਵੀ ਧਰਮ ਦੇ ਦੋਖੀ ਹਨ ਉਹਨਾਂ ਨੂੰ ਜਾ ਕੇ ਸਜ਼ਾ ਦਿਓ।

ਖਾਲਸਾ ਪੰਥ ਧਰਮ ਦੇਸ਼ ਕੌਮ ਦੀ ਰੱਖਿਆ ਵਾਸਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਪੈਦਾ ਕੀਤਾ। ਇਹੋ ਹੀ ਮਕਸਦ ਬਾਬਾ ਬੰਦਾ ਸਿੰਘ ਬਹਾਦਰ ਨੇ ਅਪਣਾਇਆ ਅਤੇ ਆਪਣਾ ਆਪ ਗੁਰੂ ਦੇ ਆਸ਼ੇ ਅਨੁਸਾਰ ਗੁਰੂ ਦੀ ਸੇਵਾ ਕਰਦਿਆਂ ਹੋਇਆ

मन विच वस जावे बड़िया बरकतां। वाहिगुरू दा नाम प्रभु दा नाम हिरदे च वस जावे बड़िया वडियाईआं। बड़ा आनंद है कि रोणे झोरे केवल उन्हां लोकां वास्ते ने जिन्हां दे हिरदे च नाम नहीं, जिन्हां दे हिरदे विच नाम है पूर्ण शांति, पूर्ण आनंद है। जपदे हां, जपन दे जतना विच हां, हिरदे च वसाउण दे जतना विच हां। साडी लोड़ भी है, साडा जतन भी है। लोड़ भी साडी है कि सानू सुख मिले, ते सुख क्योंकि होर कितने नहीं मिलता। साडे सारियां दा प्रयोजन है कि नाम वस जावे हिरदे च, जीवन च नाम आ जावे ताकि सुख आ जाए। जदों कदे ऐसा महसूस होवे ना कि मन अजे सुखी नहीं, मन अजे शांत नहीं, जदों कदे ऐसा प्रतीत होवे मन विचों क्रोध अजे नहीं गया, मन अजे लोभ करता है, मन च वासनावां कायम ने, मन विच ईरखा बदस्तूर मौजूद है, जिन्ना चिर महसूस होवे समझ लेना नाम अजे जपण दे आर विच आ हिरदे च नहीं वसिया। जदों हिरदे च वस जांदा है मनुख बड़ा होर तरह का हो जाता, ਉਦੋਂ ਰੋਮਾਂ ਵਿੱਚੋਂ ਅੰਮ੍ਰਿਤ ਚੜਦਾ ਹੈ, ਸਵਾਦ ਆਉਂਦਾ। ਉਸ ਵੇਲੇ ਖੂਨ ਦੇ ਕਤਰਿਆਂ ਦੇ ਵਿੱਚੋਂ ਵੀ ਕੱਲੀ ਕੱਲੀ ਨਸ ਵਿੱਚੋਂ, ਪੂਰੇ ਸਰੀਰ ਵਿੱਚੋਂ, ਸਵਾਸਾਂ ਵਿੱਚੋਂ ਨਾਮ ਉਚਰਿਆ ਵੀ ਜਾਂਦਾ ਹੈ ਤੇ ਨਾਮ ਸੁਣਦਾ ਵੀ। ਆਪਣੇ ਆਪ ਨੂੰ ਆਪਣੇ ਆਪੇ ਵਿੱਚੋਂ ਤੇ ਆਪਣੇ ਆਲੇ ਦੁਆਲੇ ਵਿੱਚੋਂ ਨਾਮ ਦੀਆਂ ਧੁਨਾਂ ਪ੍ਰਤੀਤ ਹੁੰਦੀਆਂ ਨੇ। ਇਸੇ ਸ਼ਬਦ ਚ ਆਪਾਂ ਪੜ੍ਹ ਰਹੇ ਹਾਂ ਨਾ, ਸਾਹਿਬੰਚ ਕਹਿੰਦੇ ਨੇ ਨਾ ਜੀਤ ਆਵੇ ਸਦ ਕੀਰਤਨ ਕਰਤਾ। ਕਮਾਲ ਦੀ ਗੱਲ ਹੈ, ਕੀਰਤਨ ਕਿਤੇ ਘੰਟਾ ਡੇਢ ਘੰਟਾ ਤਾਂ ਹੋ ਗਿਆ, ਸਦਾ ਹੀ ਕੀਰਤਨ ਹੁੰਦਾ ਰਹੇ, ਇਹ ਕਿਵੇਂ ਹੋ ਸਕਦਾ? ਉਹ ਇੱਕ ਅਵਸਥਾ ਹੈ। ਕੋਈ ਉਹਨੂੰ ਅਨਹਦ ਨਾਰ ਦੀ ਗੱਲ ਕਰਦਾ, ਕੋਈ ਉਸਨੂੰ ਇਲਾਹੀ ਨਾਦ ਦੀ ਗੱਲ ਕਹਿ ਕੇ ਕਰਦਾ, ਕੋਈ ਕਿਸੇ ਢੰਗ ਨਾਲ ਦੱਸਦਾ, ਲੇਕਿਨ ਇਹ ਬਿਲਕੁਲ ਸੱਤ ਹੈ ਕਿ ਜਿਸਲੇ ਵਾਹਿਗੁਰੂ ਹਿਰਦੇ ਚ ਵਸ ਜਾਵੇ ਨਾ, ਜੋ ਲੋਰ ਤੇ ਮਸਤੀ ਪੈਦਾ ਹੁੰਦੀ, ਜੋ ਆਨੰਦ ਦੀ ਅਵਸਥਾ ਪੈਦਾ ਹੁੰਦੀ ਏ, ਹਰ ਵੇਲੇ ਹੀ ਜੀਵਨ ਚ ਇੱਕ ਸੰਗੀਤ ਗੂੰਜਦਾ ਹੈ। ਹਰ ਵਕਤ ਦੀ ਆਲਾ ਦੁਆਲਾ ਤੇ ਮਨੁੱਖ ਦਾ ਆਪਣਾ ਸਰੀਰ ਇਉਂ ਹੀ ਜਾਪਦਾ ਜਿਵੇਂ ਝੂਮ ਝੂਮ ਕੇ ਗਾ ਰਿਹਾ ਹੋ। ਤੇ ਨਾ ਹੋਵੇ ਤੇ ਜਿਹੜਾ ਮਰਿਆਦਾ ਅਨੁਸਾਰ ਕੀਰਤਨ ਅਸੀਂ ਕਰਨੇ ਆ, ਕਈ ਵਾਰੀ ਇਹ ਵੀ ਬੋਝ ਜਾਪਦਾ, ਸੁਣਨਾ ਵੀ ਬੋਝ ਜਾਪਦਾ, ਕਰਨਾ ਵੀ ਬੋਝ ਜਾਪਦਾ। ਹਿਰਦੇ ਚ ਨਾ ਵਸੇ ਆਨੰਦ ਨਾ ਦਿੰਦਾ ਤੇ ਵਿਗਾੜ ਜਾਪਦਾ, ਬੋਝ ਜਾਪਦਾ, ਤੇ ਸ਼ੁਰੂ ਸ਼ੁਰੂ ਵਿੱਚ ਸਾਰਾ ਕੁਝ ਬੋਝ ਹੀ ਜਾਪਦਾ। ਮੈਂ ਇੱਕ ਬੇਨਤੀ ਕਰਾਂ, ਬੱਚੇ ਨੂੰ ਸਕੂਲ ਤੋਰਨੇ ਆ, ਪਹਿਲਾਂ ਆੜੀ ਵੀ ਕਰਦਾ। ਕੋਈ ਵਿਰਲੇ ਬੱਚੇ ਹੁੰਦੇ ਨੇ ਜਿਹੜੇ ਸ਼ੌਕ ਨਾਲ ਤੁਰਦੇ ਨੇ, ਉਹ ਦੂਸਰਿਆਂ ਬੱਚਿਆਂ ਵੱਲ ਵੇਖ ਕੇ ਇਹਨਾਂ ਦਾ ਲਿਬਾਸ ਬੜਾ ਵਧੀਆ, ਉੱਥੇ ਖੇਡਦੇ ਨੇ, ਹੱਸਦੇ ਨੇ, ਨੱਚਦੇ ਨੇ, ਕਈਆਂ ਬੱਚਿਆਂ ਦੇ ਅੰਦਰ ਇਹ ਸ਼ੌਕ ਪੈਦਾ ਕਰਤਾ ਜਾਂਦਾ ਹੈ, ਬਣੇਗਾ ਬਹੁਤ ਵੱਡਾ ਅਫਸਰ, ਬਣੇਗਾ ਬੜੀਆਂ ਤਰੱਕੀਆਂ ਕਰੇਗਾ, ਉਹ ਚਾਹ ਲੈ ਕੇ ਤੁਰਦਾ। ਨਹੀਂ ਤਾਂ ਆਮ ਤੌਰ ਤੇ ਬੱਚਾ ਜਿਹੜਾ ਸਕੂਲ ਜਾਣ ਲੱਗਿਆ ਬਹੁਤੇ ਤਾਂ ਰੋਂਦੇ ਵੀ ਵੇਖੇਗਾ, ਉਹਨੂੰ ਇੱਕ ਵਾਰੀ ਧੱਕੇ ਨਾਲ ਸਕੂਲ ਪਹੁੰਚਾਉਣਾ ਪੈਂਦਾ, ਉੱਥੇ ਜਾ ਕੇ ਬਹਿੰਦਾ, ਇੱਕ ਤਾਂ ਜਕੜ ਕੇ ਬਹਿਣਾ ਬੜਾ ਹੁੰਦਾ, ਇੱਕ ਜੋ ਕੁਝ ਪੜ੍ਹਾਉਂਦੇ ਨੇ ਉਹਦੀ ਸਮਝ ਤੋਂ ਬਾਹਰ ਹੁੰਦਾ, ਉਹ ਪਹਿਲਾਂ ਪਹਿਲਾਂ ਬੜੇ ਪਰੇਸ਼ਾਨ ਹੁੰਦਾ, ਪਹਿਲਾਂ ਉਸਨੂੰ ਊੜਾ ਏੜਾ ਜਾਂ ABC ਜਾਂ ਜੋ ਵੀ ਅੱਖਰ ਹਨ ਉਹ ਬੋਝ ਜਾਪਦੇ ਨੇ, ਲੇਕਿਨ ਚਾਰ ਦਿਨਾਂ ਬਾਅਦ ਉਹ ਜਿਹੜਾ ਬੋਝ ਹੈ ਉਹ ਗਿਆਨ ਦਾ ਬੋਧ ਦਾ ਇੱਕ ਸੋਮਾ ਬਣ ਜਾਂਦਾ ਹੈ, ਫਿਰ ਉਹੀ ਅੱਖਰ ਮੌਜ ਬਣ ਜਾਂਦੇ, ਉਹਨਾਂ ਅੱਖਰਾਂ ਬਿਨਾਂ ਉਹ ਨੀਂਦ ਨਹੀਂ ਆਉਂਦੀ, ਜਦ ਤੱਕ ਕੁਝ ਪੜ੍ਹਨਾ ਲਵੇ ਉਹਦੀ ਮਨ ਦੀ ਸ਼ਾਂਤੀ ਨਹੀਂ ਬਣਦੀ। ਇਹ ਸੰਸਾਰੀ ਪੱਧਰ ਦੀ ਗੱਲ, ਧਰਮ ਦੇ ਮਾਰਗ ਤੇ ਵੀ ਐਸਾ, ਸ਼ੁਰੂ ਸ਼ੁਰੂ ਚ ਅੰਮ੍ਰਿਤ ਵੀ ਬੋਝ ਜਾਪਦਾ, ਨਿਤਨੇਮ ਵੀ ਬੋਝ ਜਾਪਦਾ, ਬਾਣੀ ਪੜ੍ਹਨੀ, ਗਾਉਣੀ, ਸੁਣਨੀ ਵੀ ਕਈ ਵਾਰੀ ਬੋਝ ਜਾਪਦੀ। ਔਰ ਬਹੁਤ ਬੰਦੇ ਐਸੇ ਵੇਖੇ ਨੇ ਜਿਹੜੇ ਕਦੇ ਕਦਾਈ ਇਸ ਪਾਸੇ ਤੁਰਨ ਵਾਲੇ ਨੇ ਨਾ, ਕੀਰਤਨ ਸੁਣਨਾ ਪੈ ਜਾਏ, ਥੋੜਾ ਜਿਹਾ ਅੱਗੇ ਪਿੱਛੇ ਹੋ ਜਾਏ, ਲੇਟ ਹੋ ਜਾਓ, ਵਾਸੀਆਂ ਮਾਰਦੇ ਨੇ, ਪਾਸੇ ਮਾਰਦੇ ਨੇ, ਕਿਹੜੇ ਵੇਲੇ ਭੁੱਖ ਪਵੇ ਜਾਣ ਛੁੱਟੇ, ਫਸੇ ਜਾਪਦੇ। ਲੇਕਿਨ ਮਾੜਾ ਜਿਹਾ ਬੰਦਾ ਰੁਚੀ ਲਾਵੇ ਤੇ ਜਿਸ ਤਰ੍ਹਾਂ ਉਹ ਬੇਨਤੀ ਕੀਤੀ ਹੈ ਵੀ ਸਕੂਲ ਚ ਜਾਣ ਵਾਲੇ ਬੱਚੇ ਕਈ ਐਸੇ ਵੀ ਹੁੰਦੇ ਨੇ, ਉਹ ਵਰਿਆਂ ਬੱਦੀ 15-15, 20-20 ਵਰੇ ਬੋਝ ਹੀ ਧੋਂਦੇ ਨੇ, ਪੜ੍ਹਦੇ ਵੀ ਕਿਤਾਬਾਂ ਨਾਲ ਮੱਥਾ ਮਾਰਦੇ ਵੀ ਨੇ, ਰੋਂਦੇ ਹੋਏ, ਦੁਖੀ ਹੁੰਦੇ ਹੋਏ, ਕਈ ਵਾਰੀ ਉਹ ਫੇਲ ਹੋ ਜਾਂਦੇ ਤੇ ਤੂੰ ਤੂੰ ਕੇ ਆਪਣੇ ਆਪ ਨੂੰ ਸ਼ਰਮੋ ਬਸ਼ਰਮੀ ਦੂਸਰੇ ਨਾਲ ਤੋਰਦੇ ਨੇ, ਚਾਅ ਪੈਦਾ ਨਹੀਂ ਹੁੰਦਾ, ਸ਼ੌਕ ਨਾਲ ਨਹੀਂ ਪੜ੍ਹਦੇ, ਤੇ ਫਿਰ ਉਹਨਾਂ ਦੇ ਮਾਤਾ ਪਿਤਾ ਉਹਨਾਂ ਦਾ ਆਲਾ ਦੁਆਲਾ ਕਹਿੰਦੇ ਪੜ੍ਹਦਾ ਤਾਂ ਹੈਗਾ, ਪੜ੍ਹਦਾ ਕਾਹਦਾ, ਵਿਗਾੜ ਕੱਟਦਾ, ਤੂੰ ਘਸੀਟ ਕੇ ਤੁਰਿਆ ਆਉਂਦਾ, ਵੈਸੇ ਪੜ੍ਹਨ ਵਾਲੀ ਗੱਲ ਕੋਈ। ਬਿਲਕੁਲ ਇਸੇ ਤਰ੍ਹਾਂ ਸਾਡੀ ਗੱਲ,
ਉੱਥੇ ਵੀ ਕੁਝ ਲੋਕ ਐਸੇ ਹੁੰਦੇ ਨੇ ਜਿਹੜੇ ਅਸੀਂ ਕਹਿੰਦੇ ਹਾਂ ਉਹਨਾਂ ਨੂੰ ਬੜੇ ਬੜੇ ਸਕਾਲਰਸ਼ਿਪ ਮਿਲਦੇ ਨੇ, ਵਜ਼ੀਫੇ ਮਿਲਦੇ ਨੇ, ਬੜੇ ਬੜੇ ਇਨਾਮ ਮਿਲਦੇ ਨੇ, ਤੇ ਕਈ ਇਨਾਮਾਂ ਦੇ ਸ਼ੌਕ ਵਿੱਚ ਵੀ ਸਭ ਕੁਝ ਕਰਦੇ ਨੇ, ਪਰ ਕਈਆਂ ਨੂੰ ਸਿਰਫ ਪੜ੍ਹਨ ਦਾ ਸ਼ੌਕ, ਇਸ ਗੱਲ ਦਾ ਸਵਾਲ ਨਹੀਂ, ਕੁਝ ਇਨਾਮ ਮਿਲੇਗਾ, ਕੁਝ ਵਡਿਆਈ ਮਿਲੇਗੀ ਕਿ ਨਾ ਮਿਲੇਗੀ, ਉਹ ਕੇਵਲ ਪੜ੍ਹਦੇ, ਕੇਵਲ ਕਰਦੇ, ਕਰਨ ਦਾ ਠਰਕ ਹੈ, ਕਰਨ ਦਾ ਸ਼ੌਕ ਹੈ, ਉਹ ਅਵਸਥਾ ਬੜੀ ਪਿਆਰੀ। ਭਗਤੀ ਵਿੱਚ ਵੀ ਇਸੇ ਤਰ੍ਹਾਂ, ਸਿਮਰਨ ਵਾਲੇ ਵੀ ਇਸੇ ਤਰ੍ਹਾਂ, ਕੁਝ ਲੋਕ ਐਸੇ ਨੇ ਜਿਹੜੇ ਸ਼ਰਮੁਖ ਸ਼ਰਮੀ ਲੱਗੇ, ਕੁਝ ਐਸੇ ਵੀ ਨੇ ਜਿਹੜੇ ਲਾਲਚ ਵਿੱਚ ਲੱਗੇ ਨੇ ਕਿ ਜਪਾਂਗੇ, ਪੜ੍ਹਾਂਗੇ, ਕਰਾਂਗੇ, ਕੁਝ ਮਿਲੇਗਾ। ਇਹ ਵੀ ਬਹੁਤ ਛੋਟੀ ਜਿਹੀ ਅਵਸਥਾ, ਉਹ ਸਕਾਲਰਸ਼ਿਪ ਦਾ ਲਾਲਚ ਕਹਿ ਲਓ, ਸਰਟੀਫਿਕੇਟ ਦਾ ਲਾਲਚ ਕਹਿ ਲਓ, ਲੇਕਿਨ ਜਿਹੜਾ ਪੜ੍ਹਨ ਦਾ, ਸਟੱਡੀ ਫਾਰ ਸਟੱਡੀ ਸੇਕ, ਜਦੋਂ ਇਹ ਭਗਤੀ ਆ ਜਾਵੇ ਨਾ, ਭਗਤੀ ਭਗਤੀ ਵਾਸਤੇ, ਸਿਮਰਨ ਸਿਮਰਨ ਵਾਸਤੇ, ਭਜਨ ਭਜਨ ਵਾਸਤੇ, ਉਦੋਂ ਜਿਹੜਾ ਆਨੰਦ ਆਉਂਦਾ ਹੈ ਨਾ, ਉੱਥੇ ਨਾ ਕੋਈ ਲਾਲਸਾ ਰਹਿ ਜਾਂਦੀ, ਨਾ ਕੋਈ ਇੱਛਾ ਰਹਿ ਜਾਂਦੀ, ਉਦੋਂ ਆਨੰਦ ਪੈਦਾ ਹੁੰਦਾ, ਉਦੋਂ ਸਵਾਦ ਪੈਦਾ ਹੁੰਦਾ, ਤੇ ਆਉਂਦਾ ਇਸ ਤਰ੍ਹਾਂ ਹੀ ਹੈ ਕਿ ਜਪਦਿਆਂ ਜਪਦਿਆਂ ਹੀ ਅੰਦਰ ਲੱਗ ਜਾਂਦਾ, ਸਿਮਰਦਿਆਂ ਸਿਮਰਦਿਆਂ ਹੀ ਹਿਰਦੇ ਚ ਵਸ ਜਾਂਦਾ। ਕੋਈ ਬੰਦਾ ਕਵੇ ਨਾ ਕਿ ਹਿਰਦੇ ਵਿੱਚ ਪਹਿਲਾਂ ਵਸ ਜਾਵੇ ਫਿਰ ਵੇਖਾਂਗੇ ਜਪਣ ਦੀ ਗੱਲ ਨਹੀਂ, ਹਰ ਚੀਜ਼ ਦੀ ਇੱਕ ਚੈਨਲ ਹੁੰਦਾ, ਹਰ ਚੀਜ਼ ਦੀ ਇੱਕ ਜੁਗਤ ਹੁੰਦੀ ਹੈ। ਅਸੀਂ ਪੀਰ ਵੀ ਧਰਤੀ ਤੇ ਪਾਉਣੇ ਆ, ਤੇ ਅਸੀਂ ਇਹ ਨਹੀਂ ਕਰਦੇ ਆਕਾਸ਼ ਚ ਲਟਕਾ ਦੇਈਏ, ਹਵਾ ਚ ਲਟਕਾ ਦੇਈਏ, ਥੱਲੇ ਨੂੰ ਫੜੇਗਾ, ਕੋਈ ਨਹੀਂ ਫੜਨਾ, ਉਹ ਧਰਤੀ ਚ ਹੀ ਸੁੱਟਣਾ ਪਏਗਾ, ਧਰਤੀ ਵਿੱਚ ਹੀ ਜੜ ਕਾਇਮ ਕਰਕੇ ਉਤਾਂਹ ਨੂੰ ਉੱਠੇਗਾ। ਇਵੇਂ ਸਿਮਰਨ ਦੀ ਥਾਂ ਜਿਹੜੀ ਹੈ ਪਹਿਲਾਂ ਜੀਭਾ ਤੇ, ਜੀਭਾ ਤੋਂ ਇਹ ਆਪਣੀ ਜੜ ਹੇਠਾਂ ਨੂੰ ਲਜਾਂਦਾ ਹੈ ਤੇ ਆਪਣਾ ਫਲ ਸੁਰਤੀ ਨੂੰ ਲਜਾਂਦਾ। ਹਿਰਦੇ ਵਿੱਚ ਇਹਦੀਆਂ ਜੜਾਂ ਬਣਦੀਆਂ ਨੇ, ਸੁਰਤੀ ਵਿੱਚ ਇਹਦੇ ਪੱਤੇ ਫਲਦੇ ਫੁੱਲਦੇ ਤੇ ਇਹਨੂੰ ਫਲ ਲੱਗਦੇ, ਪੂਰਾ ਸਰੀਰ ਇਹਦੇ ਰਸ ਨਾਲ ਭਰ ਜਾਂਦਾ, ਜਪਦਿਆਂ ਜਪਦਿਆਂ ਸਿਮਰਨ ਬਣ ਜਾਂਦਾ, ਤੇ ਜਦੋਂ ਜਪਦਿਆਂ ਜਪਦਿਆਂ ਆਖਰ ਮੂੰਹ ਨਾਲ ਜਪਾਂਗੇ ਤੇ ਮੁੱਖ ਪਵਿੱਤਰ ਹੋ ਜਾਂਦਾ, ਰੋਮਾਂ ਵਿੱਚ ਸਰੀਰ ਚ ਰਚ ਜਾਂਦਾ ਹੈ ਤੇ ਸਾਰਾ ਸਰੀਰ ਆਨੰਦ ਨਾਲ ਭਰ ਜਾਂਦਾ। ਉਸ ਅਵਸਥਾ ਵਿੱਚ ਜਾ ਕੇ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਸ ਵਾਹਿਗੁਰੂ ਨੂੰ ਯਾਦ ਕਰਦਾ ਸਾਂ ਉਹ ਹਿਰਦੇ ਚ ਆ ਕੇ ਬਹਿ ਗਿਆ, ਅੰਦਰ ਆ ਕੇ ਡਿੱਗ ਗਿਆ, ਹਾਲਾਂਕਿ ਉਹ ਕਿਧਰੇ ਦੂਰ ਨਹੀਂ ਸੀ, ਮੈਨੂੰ ਹੀ ਭੁੱਲਿਆ ਸੀ, ਮੈਂ ਹੀ ਭੁਲਾ ਬੈਠਾ ਸੀ। ਇੱਥੇ ਮਹਾਰਾਜ ਕਹਿੰਦੇ ਨੇ ਅੰਤਰ ਰਾਮ ਰਾਏ ਪ੍ਰਗਟੇ ਆਏ ਗੁਰਪੂਰੇ ਦੀਓ ਰੰਗ ਲਾਏ, ਉਹ ਜਿਹੜਾ ਰੰਗ ਲੱਗਦਾ ਹੈ ਨਾ, ਉਸ ਅਵਸਥਾ ਚ ਚੀਤ ਆਵੇ ਤਾਂ ਸਰਬ ਕੋ ਰਾਜਾ, ਚੀਤ ਆਵੇ ਤਾਂ ਪੂਰੇ ਕਾਜਾ, ਚੀਤ

ਸਿੰਘ ਸੱਚੇ ਪਾਤਸ਼ਾਹ ਤੂੰ ਸਭ ਦੀ ਮਦਦ ਕਰਨ ਵਾਲਾ ਹੈ। ਜਿਸ ਦੀ ਮਦਦ ਕੋਈ ਨਹੀਂ ਕਰਦਾ ਉਸ ਦੀ ਮਦਦ ਧੰਨ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਕਰਦਾ ਔਰ ਆਪ ਦੀ ਮਦਦ ਅਕਾਲ ਪੁਰਖ ਵਾਹਿਗੁਰੂ ਆਪ ਕਰਦਾ ਹੈ। ਸਾਧ ਸੰਗਤ ਬੋਲੋ ਸ੍ਰੀ ਨਾ ਸੁਣੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਆਖਿਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੂੰ ਅਕਾਲ ਪੁਰਖ ਵਾਹਿਗੁਰੂ ਦਾ ਖਜ਼ਾਨਚੀ ਹੈ। ਜੋ ਅਕਾਲ ਪੁਰਖ ਵਾਹਿਗੁਰੂ ਦੇ ਖਜ਼ਾਨੇ ਵਿੱਚ ਬਖਸ਼ਿਸ਼ਾਂ ਹਨ ਤੂੰ ਉਹਨਾਂ ਨੂੰ ਵੰਡਣ ਵਾਲਾ ਹੈ। ਸਾਧ ਸੰਗਤ ਬੋਲੋ ਸ੍ਰੀ ਹੱਕ ਹੱਕ ਆਗਾਹਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਹਨ ਇਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਿਆ ਹੈ ਇਸ ਵਾਸਤੇ ਸੰਸਾਰ ਵਿੱਚ ਤੂੰ ਮਹਾਰਾਜਿਆਂ ਦਾ ਮਹਾਰਾਜ ਹੈ। ਤੇਰੇ ਵਰਗਾ ਸੰਸਾਰ ਵਿੱਚ ਕੋਈ ਹੋਰ ਮਹਾਰਾਜ ਕੋਈ ਰਾਜਾ ਹੈ ਹੀ ਨਹੀਂ। ਇਸ ਵਾਸਤੇ ਮੈਂ ਸਾਰੇ ਸੰਸਾਰ ਨੂੰ ਛੱਡ ਕੇ ਤੇਰੇ ਚਰਨਾਂ ਵਿੱਚ ਆਇਆ ਹਾਂ।

ਸਤਸੰਗਤ ਜੀ, ਸਾਰੀ ਸੰਗਤ, ਜਿੰਨੇ ਗੁਰਸਿੱਖ ਅਸੀਂ ਮਾਈ ਭਾਈ ਹਾਜ਼ਰ ਬੈਠੇ ਹਾਂ, ਮੈਨੂੰ ਇੱਕ ਵਿਸ਼ਵਾਸ ਹੋਇਆ ਕਿ ਸਤਿਗੁਰੂ ਜ਼ਿੰਦਗੀ ਦੀਆਂ ਗੱਲਾਂ, ਜ਼ਿੰਦਗੀ ਦੇ ਕੰਮ ਤੇ ਮਨੁੱਖ ਸਾਰੀ ਜ਼ਿੰਦਗੀ ਕਰਦਾ ਰਹਿੰਦਾ, ਪਰ ਜਿੰਨੇ ਗੁਰਸਿੱਖ ਮਾਈ ਭਾਈ ਤੁਸੀਂ ਹੁਣ ਬੈਠੇ ਹੋ ਨਾ, ਅੱਜ ਇੱਕ ਐਸਾ ਤਿਉਹਾਰ ਹੈ ਜੋ ਸੰਸਾਰ ਵਿੱਚ ਸਿੱਖ ਜਗਤ ਦਾ ਇੱਕ ਸਭ ਤੋਂ ਵੱਡਾ ਤੇ ਮਹਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ, ਵੇਖ ਲਓ ਅਸੀਂ ਕਿੰਨੇ ਪਿੱਛੇ ਹਾਂ। ਭਾਵੇਂ ਕੁਝ ਵੀ ਹੈ, ਲੋਕਾਂ ਕੰਮਾਂ ਤੇ ਵੀ ਜ਼ਰੂਰ ਜਾਣਾ ਹੋਵੇਗਾ, ਤੇ ਫੰਕਸ਼ਨ ਕੇਵਲ 10:15 ਤੱਕ ਸਾਰਾ ਹੈ, ਤਾਂ ਜਿਨ੍ਹਾਂ ਉੱਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਹੈ ਉਹਨਾਂ ਦੀ ਹਾਜ਼ਰੀ ਲੱਗੀ ਹੈ। ਭਾਈ ਦਵਿੰਦਰ ਸਿੰਘ ਜੀ ਸਿੱਖ ਜਗਤ ਦੇ ਬਹੁਤ ਵੱਡੇ ਮਹਾਨ ਕੀਰਤਨੀਆਂ ਨਹੀਂ, ਗਾਇਕ, ਔਰ ਤੁਸੀਂ ਅਜੇ ਉਸ ਨੂੰ ਨਹੀਂ ਸੁਣਿਆ। ਅੱਜ ਮੈਂ ਉਹਨਾਂ ਨੂੰ ਥੱਲੇ ਥੋੜ੍ਹਾ ਜਿਹਾ ਤਾੜਿਆ ਸੀ ਵੀ ਚੰਗੀ ਤਰ੍ਹਾਂ ਗਾਣਾ, ਟਾਲ ਕੇ ਨਹੀਂ ਜਾਣਾ, ਕਿਉਂਕਿ ਸਿੱਖ ਜਗਤ ਵਿੱਚ, ਸਾਡੇ ਦੇਸ਼ ਵਿੱਚ ਸੰਗੀਤ ਦੀ ਕੀਮਤ ਘਟੀ ਹੈ ਗੁਰਦੁਆਰਿਆਂ 'ਚ, ਇਸ ਵਾਸਤੇ ਉਹ ਛੱਡ ਹੀ ਗਏ ਹਨ। ਇਹ ਆਲ ਇੰਡੀਆ ਸੰਗੀਤ ਕਾਨਫਰੰਸ ਵਿੱਚ ਕਲਕੱਤੇ, ਜਿੱਥੇ ਨਜ਼ਾਕਤ ਸਲਾਮ ਤੋਰੀ, ਬੜੇ ਗੁਲਾਮ ਅਲੀ ਖਾਨ, ਸਾਰੇ ਲੋਕਾਂ ਨੇ ਗਾਇਆ, ਔਰ ਇੱਥੇ ਇਹ ਬੰਦਾ ਹੈ ਸਿੱਖਾਂ ਵਿੱਚੋਂ ਜਿਸ ਨੇ 2.5 ਘੰਟੇ ਖੁਰਾਕ ਗਾਇਆ, 2.5 ਘੰਟੇ, ਔਰ ਬੜਾ ਵੱਡਾ ਮਾਣ ਪ੍ਰਾਪਤ ਕੀਤਾ। ਰੇਡੀਓ ਸਟੇਸ਼ਨ ਸਾਰਿਆਂ 'ਤੇ ਇਹਨਾਂ ਦੀ ਬੜੀ ਸਤਿਕਾਰ ਅਤੇ ਇੱਜ਼ਤ ਹੈ, ਮੇਰੇ ਦਿਲ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਹੈ। ਇੱਕ ਬਹੁਤ ਵੱਡੇ ਗੁਣੀ ਹੋਣ ਦੇ ਨਾਤੇ ਅਸੀਂ ਤਿਆਰੇ ਸੁਣ ਸੁਣਾ ਕੇ ਸਿੱਖੇ ਹੋਏ ਹਾਂ। ਇਹਨਾਂ ਲੋਕਾਂ ਦਾ ਕੋਈ ਮੁਕਾਬਲਾ ਨਹੀਂ। ਮੈਂ ਤਾਂ ਆਪਣੇ ਆਪ ਨੂੰ ਵਿਦਿਆਰਥੀ ਸਮਝਦਾ, ਅਤੇ ਗੁਰੂ ਸਾਹਿਬ ਦਾ ਐਵੇਂ ਆਸਰਾ ਲੈ ਕੇ ਹੀ ਸ਼ੁਰੂ ਹੋਈਦਾ, ਅਤੇ ਇਹ ਬਹੁਤ ਵੱਡੇ ਗੁਣੀ ਹਨ। ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹਨਾਂ ਦਾ ਐਸੇ ਇਹੋ ਜਿਹੇ ਮੌਕੇ 'ਤੇ ਇਸੇ ਤਰ੍ਹਾਂ ਦੇ ਚੰਗੇ ਗੁਣੀ ਬੰਦੇ ਜ਼ਰੂਰ ਸੱਦਣੇ ਚਾਹੀਦੇ ਨੇ। ਸੋ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਜਿੰਨੇ ਬੈਠੇ ਹੋਏ ਹੋ ਸਾਰੇ ਉਹ ਹੀ ਹੋ ਕਿ ਜਿਨ੍ਹਾਂ ਨੂੰ ਕਰੀਮ ਕਿਹਾ ਜਾਂਦਾ ਹੈ ਕਿ ਸਾਰੀ ਚੀਜ਼ ਦਾ ਤੱਤ ਨਿਚੋੜ, ਸਿਆਣੇ ਸਿਆਣੇ ਮਨੁੱਖ ਬੈਠੇ ਹੋ, ਅਤੇ ਥੋੜ੍ਹਾ ਕੁ ਚਿਰ ਆਪ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਲਓ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਖੁਸ਼ੀਆਂ ਹਾਸਲ ਕਰੋ।

al Señor, ਬੜਾ ਹੀ ਮੁਸ਼ਕਿਲ ਰਹਿ ਗਿਆ, ਚੋਖਾ ਮੁਸ਼ਕਿਲ, ਇਹ ਗਾਇਆ ਨਹੀਂ ਜਾਂਦਾ, ਅਤੇ ਇੰਨੀ ਤਿਆਰੀ ਨਹੀਂ ਕੀਤੀ ਹੋਈ ਕਿਉਂਕਿ ਪਹਿਲੀ ਵਾਰੀ ਸ਼ਾਇਦ ਕਿਉਂਕਿ ਦੂਜੀ ਵਾਰੀ ਗਾਉਣ ਲੱਗੇ, ਅਤੇ ਮਾਲੀ ਗੌੜਾ ਬੜਾ ਮੁਸ਼ਕਿਲ ਆ ਗਿਆ, ਇਹਦਾ ਹੁਣ ਜਾਣ ਬੜਾ ਵਿਕਟ ਅਤੇ ਟੇਢਾ ਜਿਹਾ ਹੈ, ਆਪ ਦੱਸੋ।

0: ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੇ ਕੰਮ ਨਾ ਸੰਗੀਤ ਦਾ, ਤਾਲ ਦਾ, ਸਾਥ ਦਾ, ਇਹ ਉਹਨਾਂ ਲੋਕਾਂ ਦਾ ਕੰਮ ਹੈ ਜਿਹੜੇ ਕਲਾਸੀਕਲ ਹੀ ਸਿਰਫ ਗਾਉਂਦੇ ਆ ਅਤੇ ਜਿਹਨਾਂ ਦਾ ਬੜਾ ਰਿਆਜ਼। ਅਸੀਂ ਖਰੇ 10 ਸਾਲ ਬਾਅਦ ਖਰੇ ਜਿਸ ਨੂੰ ਮੈਂ ਐਵੇਂ ਬੈਠਿਆਂ ਬੈਠਿਆਂ ਸੋਚਿਆ ਵੀ ਮੌਲੀ ਕੋਲਾ ਉੱਥੇ ਗਾਣਾ ਹੈ ਅਤੇ ਪਤਾ ਹੀ ਨਹੀਂ ਕੀ ਗਾਣਾ ਹੈ, ਤਾਂ ਉੱਥੇ ਬੈਠਿਆਂ ਬੈਠਿਆਂ ਪੁਰਾਣੀ ਯਾਦ ਜਿਹੜੀ ਸੀ ਕੋਈ ਦਿਮਾਗ ਵਿੱਚ ਕੱਢੀ, ਸਿੱਖਿਆ ਤਾਂ ਹੈ ਸੀ ਅਤੇ ਥੋੜ੍ਹਾ ਜਿਹਾ ਇਸਦਾ ਰੰਗ ਜਿਹੜਾ ਜ਼ਰੂਰ ਦਿਖਾਉਣਾ ਚਾਹੀਦਾ ਕਿ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਸ਼ਬਦ ਹੈ, ਜਿਹੜੇ ਸ਼ਬਦ ਵਿੱਚ ਕੋਈ ਰਾਗ ਰੇਖੇ ਹੈ ਉਹ ਜ਼ਰੂਰ ਪੜ੍ਹਨਾ ਚਾਹੀਦਾ। ਸੋ ਇਹ ਮਾਲੀ ਗਾੜਾ ਹੈ, ਤਾਂ ਇੱਕ ਬੜਾ ਪੁਰਾਤਨ ਰਾਗ ਹੈ। ਭਾਈ ਸਮੁੰਦਰ ਸਿੰਘ ਵਰਗੇ ਜੋ ਪੁਰਾਣੇ ਰਬਾਬੀ ਹੁੰਦੇ ਸਨ, ਭਾਈ ਮੋਤੀ, ਭਾਈ ਲਾਲ, ਭਾਈ ਦੇਸਾ, ਉਹ ਲੋਕਾਂ ਦਾ ਇਹ ਮਾਸਟਰਪੀਸ ਰਾਗ ਹੁੰਦੇ ਸਨ। ਉਹ ਇਹਨਾਂ ਨੂੰ ਬਹੁਤ ਜ਼ਿਆਦਾ ਤਗੜੇ ਹੋ ਕੇ ਗਾਉਂਦੇ, ਉਹ ਤਾਂ ਇਹਨਾਂ ਨੂੰ ਇਸ ਤਰ੍ਹਾਂ ਗਾਉਂਦੇ ਹੁੰਦੇ ਸਨ ਜਿਵੇਂ ਆਮ ਲੋਕ ਪਹਾੜੀ ਗਾਉਂਦੇ ਹਨ ਇੰਨੇ। ਪਰ ਇਹ ਕੰਮ ਬੜੀ ਮਿਹਨਤ ਮੰਗਦਾ। ਇੱਥੇ ਤੁਸੀਂ ਸੁਣ ਰਹੇ ਹੋ, ਜੇ ਪੰਜਾਬ ਹੁੰਦਾ ਤਾਂ ਸ਼ਾਇਦ ਟੇਬਰ ਕਾਰਡ ਵਾਲਾ ਵੀ ਉੱਠ ਕੇ ਤੁਰ ਜਾਂਦਾ। ਔਰ ਇਸ ਤਰ੍ਹਾਂ ਗਾਉਣ ਵਾਲੇ ਨੂੰ ਉੱਥੇ ਸ਼ਦਾਈ ਕਹਿੰਦੇ ਨੇ ਹੁਣ ਅੱਜ ਕੱਲ੍ਹ। ਇਹ ਕੁਝ ਨਹੀਂ, ਇੰਨੀ ਸਿੱਖਾਂ ਦੀ ਉੱਥੇ ਬੁੱਧੀ ਭ੍ਰਿਸ਼ਟ ਹੋਈ ਹੈ, ਕੀਰਤਨ ਕੀਰਤਨ ਹੀ ਨਹੀਂ ਰਿਹਾ ਉੱਥੇ। ਅਤੇ ਭਾਈ ਅਮਰਿੰਦਰ ਸਿੰਘ ਨੂੰ ਮੈਂ ਥੱਲੇ ਕਾਫੀ ਤਾੜਿਆ ਸੀ, ਮੈਂ ਐਵੇਂ ਨਾ ਤੁਸੀਂ ਜਿਵੇਂ ਉੱਥੇ ਕਹਿੰਦਾ ਕਰਨਾ ਕੀ ਹੈ, ਇੰਨੀ ਕੀਤੀ ਕਿਰਤ, ਇੰਨੀ ਮਿਹਨਤ ਕੀਤੀ, ਜ਼ਾਇਆ ਚਲੀ ਗਈ, ਪੰਜਾਬ 'ਚ ਕੁਛ ਹੁੰਦਾ ਹੀ ਨਹੀਂ, ਇਸ ਨੂੰ ਛੱਡ ਦਿੱਤਾ, ਮੈਂ ਇੱਥੇ ਤੁਸੀਂ ਥੋੜ੍ਹਾ ਜਿਹਾ ਜ਼ਰੂਰ ਗਾਣਾ ਹੈ ਇੱਥੋਂ, ਕਿਉਂਕਿ ਤੁਹਾਨੂੰ ਬੜੇ ਸ਼ੌਕ ਨਾਲ ਬੁਲਾਇਆ ਅਤੇ ਇੱਥੇ ਦੀ ਕਮੇਟੀ ਸੰਗਤ ਜਿਹੜੀ ਹੈ ਇਹਨਾਂ ਉੱਤੇ ਗੁਰੂ ਦੀ ਕਿਰਪਾ ਹੈ, ਇਹ ਜ਼ਰੂਰ ਰੰਗੀਨ ਮਨੁੱਖ ਨੇ ਅਤੇ ਥੋੜ੍ਹਾ ਜਿਹਾ ਤੁਸੀਂ ਆਪਣਾ ਆਪ ਨੂੰ ਵਿਖਾਇਓ। ਤੁਸੀਂ ਵੇਖ ਲਓ, ਉਸ ਬੰਦੇ ਦਾ ਕੋਈ ਜਵਾਬ ਤਾਂ ਹੈ ਹੀ ਨਹੀਂ, ਐਸੇ ਮਨੁੱਖ ਹੈ।
1: ਮਨ ਤਨ ਵਸ ਰਹੇ ਗੋਪਾਲ ਬਣੇ

ਵਿੱਚ ਇਸ ਤਰ੍ਹਾਂ ਰਮਿਆ ਹੋਇਆ ਹੈ ਜਿਸ ਤਰ੍ਹਾਂ ਦਰਪਣ ਸੀਸੇ ਦੇ ਵਿੱਚ ਸਾਡਾ ਚਿਹਰਾ ਮੌਜੂਦ ਹੈ। ਜਦੋਂ ਸੀਸਾ ਦੇਖਾਂਗੇ ਸਾਨੂੰ ਸਾਡਾ ਮੂੰਹ ਨਜ਼ਰ ਆਵੇਗਾ। ਇਸੇ ਤਰ੍ਹਾਂ ਹੀ ਉਹ ਪਰਮੇਸ਼ਰ ਜਦੋਂ ਦੇਖਾਂਗੇ

ਸਾਨੂੰ ਸਾਡਾ ਚਿਹਰਾ ਨਜ਼ਰ ਆਵੇਗਾ। ਇਸੇ ਤਰ੍ਹਾਂ ਹੀ ਸਾਰਿਆਂ ਵਿੱਚ ਪਰਮੇਸ਼ਰ ਜਦੋਂ ਦੇਖਾਂਗੇ ਉਦੋਂ ਨਜ਼ਰ ਆਵੇਗਾ। ਇੰਨੀ ਗੱਲ ਕਹੀ ਸ਼ੇਰ ਨੇ ਧੌਣ ਨੀਵੀਂ ਕਰ ਲਈ, ਗਲ ਵਿੱਚ ਗਲਵੱਕੜੀ ਪਾ ਲਈ। ਨਾਮਦੇਵ ਜੀ ਕਹਿਣ ਲੱਗੇ, ਆ ਯਾਰ

ਸ਼ਾਨ ਵੀ ਸੜ ਗਈ, ਸਮਾਨ ਵੀ ਸੜ ਗਿਆ, ਬੱਚੇ ਬਾਹਰ ਬੈਠੇ ਨੇ, ਘਰ ਕੁਝ ਸੁਤਰ ਪਿਆ ਸੀ। ਭਗਤ ਜੀ ਦੇ ਘਰੋਂ ਕਹਿਣ ਲੱਗੇ, ਸਵਾਮੀ ਜੀ ਇਹ ਸੂਤਰ ਬਾਜ਼ਾਰ ਵੇਚ ਕੇ ਕੋਈ ਸਮਾਨ ਲੈ ਆਓ।

ਦੇਵ ਦੇ ਸਾਹਮਣੇ ਆ ਗਏ ਤੇ ਨਾਮਦੇਵ ਨੂੰ ਹੀ ਪੁੱਛਦੇ ਨੇ, ਉਹ ਭਗਤਾ ਨਾਮਦੇਵ ਦਾ ਘਰ ਕਿਹੜੇ ਪਾਸੇ? ਨਾਮਦੇਵ ਜੀ ਕਹਿਣ ਲੱਗੇ, ਤੁਸੀਂ ਨਾਮਦੇਵ ਦੇ ਕੋਲੋਂ ਕੀ ਲੈਣਾ? ਬ੍ਰਾਹਮਣ ਭਗਵਾਨ ਕਹਿੰਦੇ ਨੇ, ਭਾਈ ਮੈਂ ਸੁਣਿਆ ਨਾਮਦੇਵ ਬੜਾ ਦਾਨੀ, ਮੇਰੇ ਕੋਲ ਕੱਪੜੇ ਨਹੀਂ ਹੈਗੇ, ਹੋ ਸਕਦਾ ਉਹਦੇ ਕੋਲੋਂ ਕੋਈ ਕੱਪੜਾ ਮਿਲ ਜਾਏ? ਨਾਮਦੇਵ ਜੀ ਕਹਿਣ ਲੱਗੇ, ਬ੍ਰਾਹਮਣ ਦੇਵਤਾ, ਨਾਮਦੇਵ ਦਾ ਘਰ ਬੜਾ ਦੂਰ, ਜਿੰਨਾ ਤੁਹਾਨੂੰ ਕੱਪੜਾ ਚਾਹੀਦਾ ਮੇਰੇ ਕੋਲੋਂ ਸੂਤਰ ਲੈ ਲਓ। ਭਗਤ ਜੀ ਨੇ ਅੱਧਾ ਸੂਤਰ

रोज पढ़दे हां। राती रुती थिती वार पौन पानी अग्नि पाताल तिस विच धरती थाप रखी धर्मशाल। यह धरती मालक ने धर्मशाल बनाई, धर्मशाल उन्हें कहने जिथे धर्म कमाया जाए, धर्म की गल चले। धर्मशाल उन्हें भी कहते ने जिथे रात की रात रह के अगे तुर जाना हो। यह धरती दोवां तरह नाल धर्मशाल है, इथे असी धर्म कमाउण आए, धर्मी होण आए हैं। मनुख जन्म मिले है तो धर्मी होना है, पर नहीं साडे कोल तां गलती हो गई, पसारे पा के बह गए। महाराज कहंदे ने तां उस तरह गल है जिवें कोई चरवाहा पशु चराउण वाला अपना इजड़ लै के किसे चरागाह विच किसे ऐसे थां ते जिथे पशुआं नूं चारा सौखा मिल सके उथे लै के आया। पशु चर रहे ने, पशु घा चर जाणगे, रज जाणगे, मोड़ के टिकाणे ते लै जाणा। चट घड़ी की खेड है, कुछ घंटिया की गल है, लेकिन चरवाहे ने उन्हां घंटिया वास्ते उस जगह ते मल मार ली, उथे पसारा करना शुरू करता, पकड़ करके बैठ गए। बल्कि इथों तक भी कई बारी कहिंदा है मेरी चरागाह है, मेरे पशुआं दे चरण की थां है। हालांकि ना पशु ओहदे, ना धरती ओहदी, ना मलकीयत ओहदी, बिल्कुल एवें बंदे नाल होया। धरती ते आया सी, जीवन मिलिया सी, धर्म कमाउण वास्ते ते आ के तुर जाण वास्ते, पर इहदा पकड़ करके बैठ गए। धर्मशाल नूं घर बना के बह गए, पसारा पा के बह गए। महाराज कहते ने जैसे गोयल गोयली तैसे संसारा, कूड़ कमाव है आदमी बंद है घर बारा। ऐसा ना समझना कि जो कुछ संसार की उसारी है ये रोक दिती जाए, कंस्ट्रक्शन रुक जाए, ऐसा नहीं है। संकेत सतगुरां दा, क्योंकि गुरु घर विच तां आप बड़िया बड़िया वड्डिया उसारियां होईयां, और साहिब गुरु तेग बहादुर साहिब सच्चे पातशाह दे कोल एक साईं लोक ने प्रश्न भी कीता सी। कहन लगा महाराज की फकीरी ते की ये उसारियां, किले कोट नगर बड़ा लंबा चौड़ा पसारा है। महाराज ने क्या उरे हो, नेड़े हो जरा। सिर ते हथ रखता साहिबान, महाराज ने सिर ते हथ रखिया, एकदम की वेखदा है किसे स्वर्ग लोक च पहुंच गया, किसे बहिष्ट च जा पहुंचे। लेकिन देखिया उस स्वर्ग विच, उस स्वर्गी वातावरण विच कुछ रूहां कुछ आत्मावां ऐसियां भी ने, कुछ स्पिरिट्स ऐसियां भी ने जिन्हां नूं उचेचा सुख उचेचा आराम ते उचेचा सहूलतां दित्तियां जा रहियां ने। पंगूड़ियां विच पै के झूट रहे ने, हैरान हो गया, पुछदा है यह की। पंगूड़े विच झूटदी मौज माणदी एक आत्मा नूं पुछदा है, कहिंदा है ऐसा किहड़ा पुन तू कीता है, स्वर्ग स्वर्ग विच होर महास्वर्ग, सुखां दे वातावरण विच होर वधेरे सुख, यह तैनूं किस पुन करके मिले है। वह आत्मा कहिंदी, वह रूह कहिंदी, वह कहिंदी साईं लोका मैं शेर दी जूनी छड के आया। कमाल है, शेर नूं स्वर्ग, शेर दी आत्मा नूं, शेर दी रूह नूं स्वर्ग, ते ओह वी परम सुख वाला। कहिंदा कारण है शेर सां बुढ़ा हो गया, अपनी कगार तो बाहर निकलिया शिकार करन, पर कमजोर शरीर करके कोई शिकार नहीं मिलिया, भुखदा मारिया भटकदा फिर रहा सी। उत्तों अचानक घटा आ गई, मैं पिछा नूं परतिया, पर वह घटा पहला वरनी शुरू हुई, फिर गड़े पैन लग पे, बर्फ के गोले डिगने शुरू हो गए। मैं बहुत तेजी नाल वधिया अपने घुरने वल अपनी कगार वल, लेकिन इन्हां गड़िया की मार तो बचने वास्ते दो मनुख उस कगार के आसरा लेख लोते सन।
ਜਿਸ ਵੇਲੇ ਮੈਂ ਆਪਣੇ ਘੁਰਨੇ ਦੇ ਆਪਣੇ ਕਗਾਰ ਦੇ ਮੂੰਹ ਕੋਲ ਆਇਆ, ਮੈਨੂੰ ਅੰਦਰੋਂ ਗੱਲਾਂ ਕਰਨ ਦੀ ਆਵਾਜ਼ ਆਈ। ਇੱਕ ਬੰਦਾ ਦੂਜੇ ਨੂੰ ਕਹਿ ਰਿਹਾ ਸੀ, ਕਹਿੰਦਾ ਜਿੱਥੇ ਆਪਾਂ ਆ ਗਏ ਹਾਂ ਨਾ, ਮੀਂਹ ਤੋਂ ਡਰਦੇ, ਗੜਿਆਂ ਦੀ ਮਾਰ ਤੋਂ ਬਚਦੇ, ਇਹ ਤਾਂ ਸ਼ੇਰ ਦੀ ਕਗਾਰ ਹੈ, ਸ਼ੇਰ ਦਾ ਘੁਰਨਾ ਉਹਦੇ ਰਹਿਣ ਦੀ ਥਾਂ ਹੈ, ਤੇ ਜੇ ਹੁਣੇ ਇਸੇ ਮੀਂਹ ਤੋਂ ਭਜਾਇਆ ਆ, ਸ਼ੇਰ ਆ ਜਾਵੇ ਤੇ ਖਾ ਜਾਏਗਾ ਆਪਾਂ ਨੂੰ। ਤੇ ਦੂਜਾ ਕਹਿੰਦਾ ਸ਼ੇਰ, ਇਹ ਸ਼ੇਰ ਦੀ ਕਗਾਰ ਹੈ, ਸ਼ੇਰ ਨੂੰ ਤਾਂ ਵੇਖ ਕੇ ਹੀ ਮਰ ਜਾਂਗਾ ਮੈਂ। ਸ਼ੇਰ ਕਹਿੰਦਾ ਮੈਂ ਸੁਣਿਆ ਸੁਣਿਆ ਤੇ ਮੇਰੇ ਮਨ ਵਿੱਚ ਆਇਆ, ਮਰ ਤਾਂ ਰਹੀ, ਅੱਜ ਨਹੀਂ ਤੇ ਕੱਲ ਨੂੰ ਸਰੀਰ ਤਾਂ ਖਤਮ ਹੁੰਦਾ ਹੀ ਪਿਆ, ਸਾਰੀ ਉਮਰ ਜੀਵਾਂ ਨੂੰ ਮਾਰਿਆ, ਖਾਧਾ ਤੇ ਸਰੀਰ ਨੂੰ ਚਲਾਇਆ, ਤੇ ਹੁਣ ਤਾਂ ਇਹ ਸਰੀਰ ਅੱਜ ਕੱਲ ਜਵਾਬ ਦਿੰਦਾ ਹੀ ਪਿਆ, ਇਹਨਾਂ ਗੜਿਆਂ ਦੀ ਮਾਰ ਨਾਲ ਉਂਝ ਹੀ ਬੜਾ ਸਿੱਥਲ ਹੋ ਗਿਆ, ਰੁਕ ਗਏ ਮੇਰੇ ਪੈਰ, ਕਗਾਰ ਦੇ ਅੰਦਰ ਜਾਣ ਤੋਂ ਮੈਂ ਰੁਕ ਗਿਆ, ਕਿ ਜੇ ਮੈਂ ਅੰਦਰ ਗਿਆ, ਜੇ ਤਾਂ ਮੈਨੂੰ ਵੇਖ ਕੇ ਜਿਵੇਂ ਉਹ ਕਹਿੰਦਾ ਹੈ ਕਿ ਮਰ ਜਾਵਾਂਗਾ, ਜੇ ਮਰ ਹੀ ਗਿਆ, ਬੇਹੋਸ਼ ਹੋ ਗਿਆ, ਭੁੱਖ ਤਾਂ ਲੱਗੀ ਹੈ, ਸ਼ਿਕਾਰ ਦੀ ਲੋੜ ਤਾਂ ਹੈ, ਪਰ ਕੌਣ ਮੇਰੀ ਕਗਾਰ ਦੇ ਤਾਂ ਨੇੜੇ ਕੋਈ ਨਹੀਂ ਆਉਂਦਾ, ਮੇਰੇ ਘੁਰਨੇ ਤਾਂ ਨੇੜੇ ਕੋਈ ਜਾਨਵਰ ਨਹੀਂ ਫਟਕਦਾ, ਇਹ ਬੰਦੇ ਕਿਸ ਤਰ੍ਹਾਂ ਆ ਗਏ ਨੇ, ਚਲੋ ਆ ਹੀ ਗਏ ਨੇ ਤੇ ਘਰ ਆਇਆਂ ਨੂੰ ਮਾਰੀਦਾ ਥੋੜਾ, ਜਿਹੜੇ ਆ ਹੀ ਗਏ ਨੇ, ਜੇ ਹੁਣ ਮੈਂ ਅੰਦਰ ਵੜਿਆ ਤੇ ਇਹ ਨਾ ਹੀ ਬੇਹੋਸ਼ ਹੋਇਆ, ਨਾ ਹੀ ਮਰਿਆ, ਭਾਜੀ ਗਏ ਬਾਹਰ ਤੇ ਬਾਹਰ ਨਿਕਲੇ ਤੇ ਗੜਿਆਂ ਦੀ ਮਾਰ ਥੱਲੇ ਆ ਕੇ ਮਰ ਗਏ, ਤਾਂ ਵੀ ਮਾੜਾ ਹੋਵੇ, ਚਲੋ ਇਹ ਜਿਉਂਦੇ ਰਹਿਣ, ਇਹ ਆ ਗਏ ਨੇ ਬਚ ਜਾਏ, ਮੈਂ ਜੇ ਜਿਉਂਦਾ ਰਹਿ ਗਿਆ ਤੇ ਰਹਿ ਗਿਆ, ਨਹੀਂ ਤਾਂ ਮਰ ਹੀ ਜਾਵਾਂਗਾ। ਉਹ ਆਤਮਾ, ਸ਼ੇਰ ਦੀ ਆਤਮਾ ਕਹਿੰਦੀ ਮੈਂ ਬਾਹਰ ਬੈਠ ਗਿਆ, ਗੜੇ ਪੈਂਦੇ ਰਹੇ ਮੇਰੇ ਸਿਰ ਚ, ਮੈਂ ਜ਼ਖਮੀ ਹੁੰਦਾ ਚਲਾ ਗਿਆ ਤੇ ਅਖੀਰ ਠੰਡ ਨਾਲ ਮੈਂ ਮਰ ਗਿਆ। ਉਸ ਦੇ ਪੁੰਨ ਦੇ ਬਦਲੇ ਮੈਨੂੰ ਇਹ ਸਵਰਗ ਔਰ ਸਵਰਗ ਵਿੱਚ ਇਹ ਪਰਮ ਸੁੱਖ ਮਿਲਿਆ ਹੈ ਕਿ ਮੈਂ ਆਪਣੇ ਘੁਰਨੇ ਵਿੱਚ ਦੋ ਬੰਦਿਆਂ ਨੂੰ ਸ਼ਰਨ ਦਿੱਤੀ, ਉਹਨਾਂ ਨੂੰ ਜਿਉਂਦੇ ਰਹਿਣ ਦਿੱਤਾ, ਉਹਨਾਂ ਨੂੰ ਟਿਕੇ ਰਹਿਣ ਦਿੱਤਾ, ਉਹਨਾਂ ਨੂੰ ਆਸਰਾ ਮਿਲਿਆ ਮੇਰੇ ਕਗਾਰ ਵਿੱਚ। ਮਹਾਰਾਜ ਨੇ ਸਾਈ ਲੋਕ ਦੇ ਸਿਰ ਤੋਂ ਹੱਥ ਚੁੱਕ ਲਿਆ, ਫਕੀਰ ਨੇ ਅੱਖਾਂ ਖੋਲੀਆਂ, ਕਹਿੰਦਾ ਮਹਾਰਾਜ ਇਹ ਕੀ? ਸਾਹਿਬ ਕਹਿੰਦੇ ਨੇ ਕੀ? ਕਹਿੰਦਾ ਜੀ ਸਵਰਗ ਵੇਖਿਆ, ਸਵਰਗ ਵਿੱਚ ਆਤਮਾਵਾਂ ਨੂੰ ਵਡੇਰਾ ਸੁੱਖ ਮਿਲਦਾ ਵੇਖਿਆ, ਔਰ ਇੱਕ ਸ਼ੇਰ ਦੀ ਆਤਮਾ ਨੂੰ ਵੱਡਾ ਸੁੱਖ ਮਾਣਦਿਆਂ ਵੇਖਿਆ। ਮਹਾਰਾਜ ਕਹਿਣ ਲੱਗੇ ਕਿਸ ਗੱਲੋਂ? ਕਿ ਉਹਨੇ ਆਪਣੀ ਕਗਾਰ ਵਿੱਚ ਦੋ ਰਾਹ ਜਾਂਦੇ ਬੰਦਿਆਂ ਨੂੰ ਆਸਰਾ ਲਈ ਬੈਠਿਆਂ ਨੂੰ ਆਸਰਾ ਲਈ ਰਹਿਣ ਦਿੱਤਾ ਸੀ, ਬਸ ਇੰਨੀ ਗੱਲ। ਮਹਾਰਾਜ ਕਹਿਣ ਲੱਗੇ ਫਿਰ ਅਸੀਂ ਜੇ ਕੁਝ ਬਣਾ ਜਾਈਏ ਤੇ ਮਗਰਲਿਆਂ ਦੇ ਕੰਮ ਆਵੇ, ਕੁਝ ਲੋਕਾਂ ਨੂੰ ਆਸਰਾ ਮਿਲ ਜਾਏ, ਲੋਕਾਂ ਨੂੰ ਬਹਿਣ ਜੋਗੀ ਛੱਤ ਮਿਲ ਜਾਏ, ਰਹਿਣ ਜੋਗਾ ਟਿਕਾਣਾ ਮਿਲ ਜਾਏ, ਰਾਹ ਜਾਂਦੇ ਰਾਹੀਆਂ ਨੂੰ ਸੁੱਖ ਦਾ ਥਾਂ ਮਿਲ ਜਾਏ, ਤੇ ਕੀ ਗੁਨਾਹ ਹੈ? ਭਲਿਆਂ ਲੋਕਾਂ ਇਹ ਅਸੀਂ ਆਪਣੇ ਵਾਸਤੇ ਨਹੀਂ ਬਣਾ ਰਹੇ, ਇਹ ਸਾਰਾ ਕੁਝ ਉਸਾਰਿਆ ਜਾ ਰਿਹਾ ਆਪਣੇ ਵਾਸਤੇ ਨੇ, ਬਸ ਇੰਨਾ ਹੀ ਫਰਕ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਉਸਾਰਦੇ ਨੇ, ਕਹਿੰਦਾ ਜੀ ਫਿਰ ਤੁਹਾਡੇ ਪੁੱਤਰਾਂ ਵਾਸਤੇ ਹੋਵੇਗਾ। ਸਾਹਿਬ ਕਲਗੀਧਰ ਪਾਤਸ਼ਾਹ ਕਹਿ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਮੇਰਾ ਪੁੱਤਰ ਉਹ ਆਪਣੇ ਘਰ ਆਪੇ ਬਣਾ ਲਏਗਾ, ਉਹਦੇ ਜਨਮ ਦੇ ਘਰ ਹੋਰ, ਉਹਦੇ ਅੰਤਮ ਸਥਾਨ ਹੋਰ। ਕਿ ਫਿਰ ਜੀ ਪੋਤਰਿਆਂ ਵਾਸਤੇ ਵੀ ਤਾਂ ਹੋ ਸਕਦਾ? ਤੇ ਮਹਾਰਾਜ ਕਹਿੰਦੇ ਨਹੀਂ, ਮੇਰੇ ਪੋਤਰਿਆਂ ਦੇ ਵੀ ਟਿਕਾਣੇ ਤੇ ਘਰ ਹੋਰ ਨੇ, ਪਤਾ ਨਹੀਂ ਉਹਨਾਂ ਕਿੱਥੇ ਕਿੱਥੇ ਜਾ ਕੇ ਸਦਾ ਲਈ ਟਿਕ ਜਾਣਾ। ਇਹ ਘਰ ਤਾਂ ਸੰਸਾਰ ਵਾਸਤੇ ਹੈ, ਪਰਉਪਕਾਰ ਵਾਸਤੇ ਹੈ, ਪਿਆਰ ਵਾਸਤੇ ਹੈ, ਸੇਵਾ ਵਾਸਤੇ, ਲੋਕਾਂ ਦੇ ਭਲੇ ਵਾਸਤੇ ਹੈ, ਪਕੜ ਵਾਸਤੇ ਨਹੀਂ, ਆਪਣੀ ਜਦਾਦ ਵਾਸਤੇ ਨਹੀਂ, ਬਸ ਇੰਨਾ ਹੀ ਫਰਕ ਹੈ। ਗੁਰੂ ਘਰ ਚ ਐਸਾ ਸੋਚਿਆ ਗਿਆ ਕਿ ਜੋ ਕੁਝ ਉਸਾਰਨਾ ਹੈ ਪਿਆਰ ਤੇ ਪਰਉਪਕਾਰ ਵਾਸਤੇ ਸਵਾਰਨਾ। ਇਹ ਕੰਸਟਰਕਸ਼ਨ ਦਾ ਮੰਤਵ ਹੋਰ ਹੈ, ਲੇਕਿਨ ਆਮ ਮਨੁੱਖ ਕੀ ਕਰ ਰਿਹਾ? ਉਹ ਜੋ ਕੁਝ ਬਣਾ ਰਿਹਾ ਚੇਤ ਉਹਦੇ ਵਿੱਚ ਫਸਿਆ ਚਲਿਆ ਜਾ ਰਿਹਾ, ਤਦੇ ਤਾਂ ਸੁਚੇਤ ਕਰੀਤਾ ਕੀ ਲੱਗਿਆ। ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਮੰਡਪ ਮਾਲ ਨਾ ਲਾਏ ਮਰਗ ਸਤਾਣੀ ਚਿੱਤ ਧਰ, ਤੂੰ ਤਾਂ ਮਹਿਲਾਂ ਨਾਲ ਚਿੱਤ ਲਾ ਕੇ ਬਹਿ ਗਏ। ਮਰ ਕੇ ਜਿੱਥੇ ਜਾਣਾ ਹੈ ਮਸਾਣਾ ਵਿੱਚ ਕਬਰਾਂ ਵਿੱਚ ਉੱਥੇ ਧਿਆਨ ਰੱਖ, ਮੌਤ ਵੱਲ ਜਾਗ ਮੌਤ ਵੱਲ ਧਿਆਨ ਰੱਖ, ਸਾਈ ਜਾਏ ਸੰਭਾਲ ਜਿੱਥੇ ਹੀ ਤੋ ਵੰਜਣਾ। ਤੇ ਜੇ ਤੂੰ ਇੱਧਰ ਚਿੱਤ ਲਾਈ ਰੱਖਿਆ ਤਾਂ ਫਿਰ ਇਹ ਵੀ ਕਹਿੰਦੇ ਨੇ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰਿਆਂ ਦੇ ਵੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ, ਟਿਕਾਣਾ ਤਾਂ ਉੱਥੇ, ਇਹ ਤਾਂ ਛੱਡ ਜਾਣ ਵਾਲੀ ਥਾਂ, ਇਹ ਪਸਾਰਾ ਪਾ ਕੇ ਬਹਿ ਗਏ, ਇਹ ਨਹੀਂ ਕਿ ਰੁਕ ਜਾਣਾ ਉਸਾਰਨ ਤੋਂ, ਨਹੀਂ, ਇਸ ਉਸਾਰੇ ਵਿੱਚ ਮਨ ਨੂੰ ਲਾਉਣ ਤੋਂ ਰੁਕਣਾ, ਆਪਣੇ ਆਪ ਮਨ ਨਹੀਂ ਫਸਾਉਣਾ ਇਹਦੇ ਵਿੱਚ, ਮਨ ਕਿੱਥੇ ਲਾਉਣਾ ਹੈ? ਬਾਬਾ ਫਰੀਦ ਬੜੀ ਪਿਆਰੀ ਗੱਲ ਕਹਿੰਦੇ, ਬਾਬਾ ਜੀ ਕਹਿੰਦੇ ਨੇ ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ
ਆ ਸੱਜਣਾ ਅੱਲਾ ਨਾਲ ਮੰਨ ਲਾ, ਰੱਬ ਨਾਲ ਮੰਨ ਜੋ। ਇਹ ਤਨ ਹੋਸੀ ਖਾਕ ਨਿਮਾਣੀ ਗੋਰ ਕਰੇ, ਇਹ ਸਰੀਰ ਨੇ ਮਿੱਟੀ ਹੋ ਕੇ ਨੀਵੀਂ ਕਬਰ ਚ ਪੈ ਜਾਣਾ। ਅੱਜ ਮਿਲਾਵਾ ਸ਼ੇਖ ਫਰੀਦ ਟਾਕਮ ਕੂੰਜੜੀਆਂ, ਅੱਜ ਮੇਰਾ ਰੱਬ ਨਾਲ ਨੇੜ ਹੋਇਆ। ਮੈਂ ਆਪਣੀਆਂ ਵਾਸ਼ਨਾਵਾਂ ਨੂੰ, ਮੋਹ ਨੂੰ, ਕਾਮਨਾਵਾਂ ਨੂੰ ਠੱਲ ਪਾ ਲਈ। ਟਾਕਮ ਕੂੰਜੜੀਆਂ ਮਨੋ ਮਚਿੰਦੜੀਆਂ, ਤੇ ਨਾਲੇ ਕਹਿੰਦੇ ਨੇ ਦੇਖ ਜੇ ਜਾਣਾ ਮਰ ਜਾਈਏ ਘੁੰਮਣਾ, ਪਤਾ ਵੀ ਜਾਣਾ ਵੀ ਹੈ ਤੇ ਮੁੜ ਕੇ ਵੀ ਕੋਈ ਨਹੀਂ ਆਉਣਾ, ਤੇ ਫਿਰ ਝੂਠੀ ਦੁਨੀਆਂ ਲੱਗ ਨਾ ਆਪ ਵਜਾਈਏ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ, ਜੋ ਗੁਰੂ ਰਾਹ ਦੱਸਦਾ ਉਸ ਰਾਹ ਤੇ ਚੱਲ। ਤੇ ਗੁਰੂ ਤਾਂ ਨੀ ਕਹਿੰਦਾ ਮੋਹ ਪਾ ਕੇ ਬਹਿ ਜਾ, ਪਕੜ ਕੇ ਬਹਿ ਜਾ, ਪਸਾਰਾ ਪਾ ਕੇ ਬਹਿ ਜਾ, ਗੁਰੂ ਤਾਂ ਨੀ ਆ। ਗੁਰੂ ਤਾਂ ਕਹਿੰਦਾ ਕਰੀ ਚੱਲ, ਲੇਕਿਨ ਉਸ ਤਰ੍ਹਾਂ ਕਰ ਸੁਖਦੇਵ ਆਇਆ ਸੀ ਨਾ, ਐਸਾ ਬੰਦਾ ਜਿਸਨੇ ਕਿਹਾ ਸੀ ਕਿ ਮੈਂ ਤਾਂ ਜਨਮ ਤਾਂ ਲਵਾਂ, 12 ਵਰੇ ਮਾਤਾ ਦੇ ਗਰਭ ਚ ਬੈਠਾ ਹੈ, ਕਹਿੰਦਾ ਜਨਮ ਤਾਂ ਲਵਾਂਗਾ, ਮਾਇਆ ਅਲੋਪ ਕਰ ਦਿਓ ਧਰਤੀ ਤੋਂ ਘੱਟੋ ਘੱਟ 3 ਘੜੀਆਂ ਵਾਸਤੇ, ਮਾਇਆ ਧਰਤੀ ਤੋਂ ਉੱਠ ਜਾਵੇ ਤਾਂ ਜਨਮ ਲਵਾਂਗਾ। ਮਾਇਆ ਧਰਤੀ ਤੋਂ ਅਲੋਪ ਕੀਤੀ ਗਈ 3 ਘੜੀਆਂ ਵਾਸਤੇ, ਤੇ ਇਸਨੇ ਜਨਮ ਲੈ ਕੇ ਸਮਾਧੀ ਧਾਰਨ ਕਰ ਲਈ, ਸਮਾਧੀ ਲਾ ਕੇ ਬੈਠਾ ਰਿਹਾ। ਲੇਕਿਨ ਜਿਸ ਦਿਨ ਉਹ ਚਿੜੀ ਤੇ ਚਿੜੇ ਨੇ ਆਲਣੇ ਪਾਉਂਦੀਆਂ ਗੱਲਾਂ ਕੀਤੀਆਂ ਆਪਸ ਵਿੱਚ, ਇਹ ਤਾਂ ਨਿਗੁਰੇ ਦਾ ਸਿਰ ਹੈ, ਨਿਗੁਰੇ ਦੀਆਂ ਜਟਾਵਾਂ ਨੇ, ਇਹਨਾਂ ਦਾ ਗੁਰੂ ਹੀ ਕੋਈ ਨੀ ਧਾਰਿਆ, ਜਮਦਾ ਹੀ ਸਮਾਧੀ ਲਾ ਕੇ ਬਹਿ ਗਿਆ, ਗੁਰੂ ਕੀਤਾ ਹੀ ਕੋਈ ਨੀ। ਤਬਕਿਆ ਉੱਠਿਆ, ਗੁਰੂ ਕਰਨ ਦੀ ਲੋੜ ਜਾਪੀ, ਪੁੱਛਿਆ ਸਾਰਿਆਂ ਨੂੰ ਗੁਰੂ ਕੌਣ ਧਾਰਾ। ਲੋਕਾਂ ਕਿਹਾ ਤੇਰੇ ਨਾਲੋਂ ਵੱਡਾ ਕੋਈ ਮਾਇਆ ਦਾ ਤਿਆਗੀ ਹੋਵੇ, ਤੂੰ ਜਿਸਨੇ ਜਨਮ ਤੋਂ ਮਾਇਆ ਦੇਖੀ ਨਹੀਂ, ਤੇਰੇ ਮਨ ਤੇ ਮਾਇਆ ਦਾ ਪ੍ਰਭਾਵ ਨਹੀਂ, ਇੱਥੋਂ ਕੋਈ ਵੱਡਾ ਮਾਇਆ ਦਾ ਤਿਆਗੀ ਹੋਵੇ। ਫਿਰ ਕਹਿਣ ਲੱਗੇ ਰਾਜੇ ਜਨਕ ਕੋਲ ਜਾ, ਕਮਾਲ ਹੈ ਉਹ ਤਾਂ ਰਾਜਾ ਹੈ, ਉਹ ਤਾਂ ਪਸਾਰਾ ਪਾ ਕੇ ਬੈਠਾ। ਕਹਿਣ ਲੱਗੇ ਨਹੀਂ, ਉਹਦਾ ਪਸਾਰਾ ਨਾ ਵੇਖ, ਉਹਦੀ ਬਿਰਤੀ ਦੇਖ। ਆ ਗਿਆ ਆ ਗਿਆ ਤੇ ਮਹਾਰਾਜ ਜਨਕ ਦੇ ਕੋਲ ਖਲੋਤਾ ਹੈ। ਅਜੇ ਗੱਲਾਂ ਆਰੰਭ ਹੀ ਹੋਈਆਂ ਨੇ, ਜਾਣਕਾਰੀ ਇੱਕ ਦੂਜੇ ਦੀ ਹੋ ਰਹੀ। ਮਹਾਰਾਜ ਜਨਕ ਦਾ ਠਾਠ ਬਾਠ ਵੇਖ ਕੇ ਚੱਕਰਤ ਹੋ ਰਿਹਾ, ਇਹ ਮੇਰਾ ਗੁਰੂ ਹੋਵੇਗਾ, ਇਹ ਮੈਨੂੰ ਦੇਵੇਗਾ ਉਪਦੇਸ਼, ਇਹਦੇ ਕੋਲੋਂ ਮੈਂ ਦੀਕਸ਼ਾ ਲਵਾਂਗਾ। ਅਜੇ ਉਹ ਸੋਚਾਂ ਵਿੱਚ ਹੀ ਹੈ, ਇੱਕ ਬੰਦਾ ਭੱਜਿਆ ਆਇਆ, ਕਹਿੰਦਾ ਮਹਾਰਾਜ ਨਗਰ ਵਿੱਚ ਅੱਗ ਲੱਗ ਗਈ। ਮਹਾਰਾਜ ਜਨਕ ਕਹਿੰਦੇ ਨੇ ਜਾਓ ਭਾਈ, ਦੇਖਦੇ ਨੀ ਤੁਸੀਂ ਮਹਾਰਿਸ਼ੀ ਆਏ ਨੇ, ਇਹਨਾਂ ਨਾਲ ਕੋਈ ਧਰਮ ਦੀ ਗੱਲ ਕਰਾਂਗੇ, ਜਾਓ ਖਲਲ ਨਾ ਪਾਓ, ਐਵੇਂ ਵਿੱਚ ਗੱਲਬਾਤ ਨਾ ਕਰੋ, ਦੂਸਰੀ ਫਾਲਤੂ ਗੱਲ ਨਾ ਕਰੋ ਕੋਈ। ਦੂਸਰਾ ਬੰਦਾ ਥੋੜੀ ਦੇਰ ਨੂੰ ਭੱਜਾ ਆਇਆ ਕਿ ਮਹਾਰਾਜ ਅੱਗ ਬਹੁਤ ਬੁਰੀ ਤਰ੍ਹਾਂ ਫੈਲ ਗਈ ਹੈ ਨਗਰ ਵਿੱਚ, ਨਗਰ ਧੜ ਧੜ ਚੱਲ ਰਿਹਾ। ਤੇ ਮਹਾਰਾਜ ਜਨਕ ਕਹਿੰਦੇ ਨੇ ਜਾਓ ਬੁਝਦੀਏ ਤੇ ਬੁਝਾਓ, ਮੈਨੂੰ ਪਰੇਸ਼ਾਨ ਨਾ ਕਰੋ, ਤੁਹਾਨੂੰ ਪਤਾ ਨੀ ਮੈਂ ਸਾਧੂ ਕੋਲ ਬੈਠਾ ਗੱਲਬਾਤ ਕਰ ਰਿਹਾ, ਧਰਮ ਦੀ ਗੱਲ ਚੱਲ ਰਹੀ ਹੈ। ਤੀਸਰਾ ਬੰਦਾ ਆਇਆ ਕਿ ਮਹਾਰਾਜ ਅੱਗ ਤਾਂ ਮਹਿਲ ਦੇ ਚਾਰੇ ਪਾਸੇ ਫੈਲਦੀ ਚਲੀ ਜਾ ਰਹੀ। ਹੱਥ ਦੇ ਇਸ਼ਾਰੇ ਨਾਲ ਮਹਾਰਾਜ ਜਨਕ ਨੇ ਉਹਨੂੰ ਵੀ ਮੋੜ ਦਿੱਤਾ। ਚੌਥਾ ਬੰਦਾ ਆਇਆ ਭੱਜਾ, ਕਹਿੰਦਾ ਮਹਾਰਾਜ ਅੱਗ ਤਾਂ ਡਿਉੜੀ ਨੂੰ ਲੱਗ ਗਈ, ਮਹਿਲ ਦੀ ਡਿਉੜੀ ਨੂੰ, ਮੁੱਖ ਦੁਆਰ ਨੂੰ ਅੱਗ ਲੱਗ ਗਈ। ਤੇ ਮਹਾਰਾਜ ਜਨਕ ਨੇ ਹੱਥ ਨਾਲ ਫਿਰ ਇਸ਼ਾਰਾ ਕੀਤਾ ਜਾਓ, ਪਰ ਸੁਖਦੇਵ ਭੱਜਿਆ। ਮਹਾਰਾਜ ਜਨਕ ਕਹਿੰਦੇ ਤੂੰ ਕਿੱਧਰ ਚੱਲਿਆ? ਕਿ ਮਹਾਰਾਜ ਮੇਰੀ ਉਹ ਲੰਗੋਟੀ ਉੱਥੇ ਪਈ, ਮੇਰੀ ਚਿੱਪੀ ਪਈ, ਮੇਰੀ ਚਿੱਪੀ ਤੇ ਲੰਗੋਟੀ ਡਿਉੜੀ ਚ ਪਈਆਂ। ਮਹਾਰਾਜ ਜਨਕ ਕਹਿੰਦੇ ਫਿਰ ਕੀ ਹੋਇਆ? ਸੜ ਜਾਣਗੀਆਂ। ਮਹਾਰਾਜ ਜਨਕ ਕਹਿੰਦੇ ਨੇ ਤੂੰ ਤਾਂ ਮਾਇਆ ਤੋਂ ਬਹੁਤ ਉੱਚਾ ਹੈ। ਅੱਗੇ ਜਿਹੜੀ ਮਾਇਆ ਦੀ ਗੱਲ ਨਹੀਂ, ਉਹ ਚਿੱਪੀ ਤੇ ਲੰਗੋਟੀ ਦੀ ਗੱਲ ਹੈ। ਹੱਸ ਪਏ, ਕਹਿਣ ਲੱਗੇ ਬਸੈਨੀ ਗੱਲ ਹੈ, ਤੇਰੀ ਮਾਇਆ ਉਹ ਲੰਗੋਟੀ ਤੇ ਚਿੱਪੀ ਤੇ ਮੇਰੀ ਮਾਇਆ ਇਹ ਸਾਰਾ ਨਗਰ ਤੇ ਮਹਿਲ, ਪਰ ਇਹ ਸਾਰਾ ਸੜ ਰਿਹਾ, ਮੈਨੂੰ ਕੋਈ ਪਰਵਾਹ ਨਹੀਂ। ਤੇਰੀ ਲੰਗੋਟੀ ਤੇ ਚਿੱਪੀ ਦਾ ਤੈਨੂੰ ਕਿੰਨਾ ਫਿਕਰ ਹੈ, ਤੂੰ ਕਿਵੇਂ ਕਹਿਣਾ ਮੈਂ ਮਾਇਆ ਤੋਂ ਉੱਚਾ, ਜਾਂ ਤੈਨੂੰ ਉਪਦੇਸ਼ ਨਹੀਂ ਦੇਣਾ, ਐਵੇਂ ਮਾਇਆ ਦਾ ਤਿਆਗੀ ਹੋਣ ਦਾ ਹੰਕਾਰ ਕਰਨਾ, ਤੂੰ ਤਾਂ ਬੜਾ ਵੱਡਾ ਮਾਇਆਦਾਰੀ। ਫਿਰ ਨਿਮਰਤਾ ਨੂੰ ਧਾਰਨ ਕਰਨ ਵਾਸਤੇ ਜਿੱਥੇ ਝੂਠੇ ਪੱਤਲ ਸੁੱਤੇ ਜਾਂਦੇ ਸਨ ਨਾ, ਉੱਥੇ ਖਲੋਤਾ ਰਿਹਾ ਕਈ ਵਰੇ, ਉੱਥੇ ਖਲੋਤਾ ਰਿਹਾ। ਜੂਠਣ ਜੂਠ ਪਈ ਸਰੂਪ ਰਖਿਣ, ਮਨੁਆ ਤਿਲ ਨਾ ਡੁਲਾਵੇ। ਜਿਸ ਵੇਲੇ ਮਹਾਰਾਜ ਜਨਕ ਨੇ ਵੇਖਿਆ ਹੁਣ ਹੰਕਾਰ ਨਾਂ ਦੀ ਕੋਈ ਥਾਂ ਨਹੀਂ ਰਹਿ ਗਈ, ਹੁਣ ਤਾਂ ਨਿਮਰਤਾ ਹੀ ਨਿਮਰਤਾ ਹੈ। ਕਢਵਾ ਲਿਆ ਜੂਠ ਵਿੱਚੋਂ, ਇਸ਼ਨਾਨ ਕਰਾਇਆ, ਬਿਠਾਇਆ, ਆ ਤੈਨੂੰ ਕੁਝ ਦੱਸੀਏ ਕਿ ਮਹਾਰਾਜ ਦਿਓ ਉਪਦੇਸ਼ ਕਰੋ ਕਿਰਪਾ। ਇੱਕ ਥਾਲੀ ਤੇਲ ਦੀ ਭਰ ਕੇ ਦੇ ਦਿੱਤੀ, ਕਹਿਣ ਲੱਗੇ ਜਾ ਨਗਰ ਵੇਖਿਆ, ਆ ਥਾਲੀ ਤੇਲ ਦੀ ਚੁੱਕੀ ਲਿਜਾ ਤੇ ਵੇਖੀ ਤੇਲ ਦਾ ਇੱਕ ਕਤਰਾ ਵੀ ਥੱਲੇ ਨਾ ਡਿੱਗੇ ਤਾਂ ਤੇਰੇ ਨਾਲ ਦੋ ਬੰਦੇ ਜਾ ਰਹੇ ਨੇ, ਜੇ ਤੇਲ ਜਰਾ ਵੀ ਡੁੱਲਿਆ ਤੇਰਾ ਸਿਰ ਲਾ ਦੇਣਗੇ, ਉਪਦੇਸ਼ ਤੈਨੂੰ ਮੁੜ ਕੇ ਦਿਆਂਗੇ। ਉਧਰ ਹੋ ਕੇ ਆ, ਨਗਰ ਵੇਖਿਆ, ਫਿਰ ਤੈਨੂੰ ਦੱਸਣੇ ਆ। ਥਾਲੀ ਤੇਲ ਦੀ ਚੁੱਕ ਕੇ ਤੁਰ ਪਿਆ, ਤੁਰਿਆ ਗਿਆ ਬਾਜ਼ਾਰਾਂ ਗਲੀਆਂ ਵਿੱਚ,
ਸਾਰਾ ਨਗਰ ਫਿਰ ਕੇ ਆ ਗਿਆ। ਦੋ ਬੰਦੇ ਤਲਵਾਰਾਂ ਨੰਗੀਆਂ ਲੈ ਕੇ ਮਗਰ ਤੁਰੇ ਆ ਰਹੇ। ਉਹਦਾ ਧਿਆਨ ਇੱਕ ਤਾਂ ਥਾਲੀ ਵਿੱਚ ਹੈ ਤੇ ਇੱਕ ਥੱਲੇ ਰਾਹ ਦੇ ਠੇਡਿਆਂ ਤੇ ਰੋੜਿਆਂ ਵੱਲ ਕਿ ਕਿਧਰੇ ਪੈਰ ਥਿੜਕ ਨਾ ਜਾਵੇ, ਤੇਲ ਡੁੱਲ ਨਾ, ਜੇ ਤੇਲ ਡੁੱਲ ਗਿਆ ਤੇ ਲਾ ਦੇਣਗੇ ਸਿਰ। ਸਾਰਾ ਨਗਰ ਫੇਰ ਕੇ ਲੈ ਆਂਦਾ, ਲਿਆ ਕੇ ਥਾਲੀ ਰੱਖ ਦਿੱਤੀ, ਬੜਾ ਖੁਸ਼ ਹੈ। ਕਹਿਣ ਲੱਗਾ, ਮਹਾਰਾਜ ਵੇਖ ਲਓ, ਇੱਕ ਕਤਰਾ ਨਹੀਂ ਗਿਰਿਆ ਕਿਧਰੇ। ਮਹਾਰਾਜ ਜਨਕ ਕਹਿਣ ਲੱਗੇ, ਚੰਗਾ ਕੀਤਾ, ਤੇਲ ਨਹੀਂ ਡਿੱਗਣ ਦਿੱਤਾ, ਹੁਣ ਤੂੰ ਇਹ ਦੱਸ ਨਗਰ ਦਾ ਕੀ ਵੇਖਿਆ। ਸਿਰ ਨੀਵਾਂ ਕਰਕੇ ਕਹਿਣ ਲੱਗਾ, ਮਹਾਰਾਜ ਨਗਰ ਕੀ ਵੇਖਣਾ ਸੀ, ਤੇਲ ਦਾ ਧਿਆਨ ਰਿਹਾ ਜਾਂ ਰਾਹ ਦੇ ਰੋੜਿਆਂ ਵੱਡਿਆਂ ਤੇ ਖੱਡਿਆਂ ਦਾ ਧਿਆਨ ਰਿਹਾ? ਤੇਲ ਤੇ ਰਾਹ ਦੇ ਧਿਆਨ ਵਿੱਚ ਨਗਰ ਨਹੀਂ ਵੇਖਿਆ ਗਿਆ, ਫਿਰ ਕਦੇ ਵੇਖ ਲਵਾਂ? ਮਹਾਰਾਜ ਜਨਕ ਕਹਿਣ ਲੱਗੇ, ਸਾਰਾ ਨਗਰ ਫਿਰ ਆਇਆ, ਧਿਆਨ ਤੇਰਾ ਤੇਲ ਵਿੱਚ ਰਿਹਾ ਤੇ ਰਾਹ ਵਿੱਚ ਰਿਹਾ, ਬਸ ਇੰਨੀ ਗੱਲ ਪੱਲੇ ਬੰਨ ਲੈ, ਮੇਰਾ ਉਪਦੇਸ਼ ਇੰਨਾ ਹੀ ਹੈ। ਮਹਾਰਾਜ ਕੀ? ਮਹਾਰਾਜ ਜਨਕ ਕਹਿਣ ਲੱਗੇ, ਬਸ ਤੇਰੇ ਹਿਰਦੇ ਦੀ ਥਾਲੀ ਵਿੱਚ ਪ੍ਰਭੂ ਸਿਮਰਨ ਦਾ ਤੇਲ ਹੈ, ਉਹਨੂੰ ਨਹੀਂ ਡਿੱਗਣ ਦੇਣਾ, ਧਿਆਨ ਮੇਰੇ ਦੱਸੇ ਰਾਹ ਤੇ ਰੱਖਣਾ। ਜੋ ਭਗਤੀ ਦਾ ਮਾਰਗ ਮੈਂ ਤੈਨੂੰ ਦੱਸਣ ਲੱਗਾ, ਧਿਆਨ ਉਹਦੇ ਵਿੱਚ ਰੱਖੀ, ਉਹਦੇ ਵਿੱਚ ਡਿੱਗਣਾ ਨੀ, ਡੋਲਣਾ ਨੀ, ਪੈਰ ਨਾ ਥਿੜਕੇ, ਤੇ ਪ੍ਰਭੂ ਸਿਮਰਨ ਹਿਰਦੇ ਵਿੱਚੋਂ ਇੱਕ ਪਲ ਵਾਸਤੇ ਵੀ ਇੱਧਰ ਉੱਧਰ ਨਾ ਹੋ। ਜਿਨ੍ਹਾਂ ਨੂੰ ਜੀਵਨ ਦੀ ਬੜੀ ਸਾਰ ਹੈ, ਜਿਨ੍ਹਾਂ ਨੂੰ ਜੀਵਨ ਦੇ ਸਵਾਸਾਂ ਦਾ ਮੁੱਲ ਪਤਾ ਹੈ, ਉਹ ਕਬੀਰ ਕਹਿੰਦੇ ਨੇ ਨਾ, ਜਬ ਲਗ ਤਾਗਾ ਬਾਹੋਂ ਬੇਹੀ ਤਬ ਲਗ ਵਿਸਰੇ ਰਾਮ ਸੁਨੇਹੀ। ਬੜਾ ਕਿਸੇ ਨੇ ਪੁੱਛਿਆ ਸੀ, ਕਬੀਰ ਜੀ ਰਾਮ ਕਦੋਂ ਚੇਤੇ ਕਰਦੇ ਹੋ, ਤੁਸੀਂ ਤਾਂ ਕੱਪੜਾ ਬੁਣੀ ਜਾਂਦੇ ਜੀ, ਰਾਮ ਨੂੰ ਕਦੋਂ ਚੇਤੇ ਕਰਦੇ ਹੋ? ਉਹ ਕਹਿੰਦੇ ਨੇ, ਚੇਤੇ ਕਰਨ ਦੀ ਗੱਲ ਨਹੀਂ, ਇੱਥੇ ਤਾਂ ਭੁੱਲਣ ਦਾ ਮਸਲਾ ਬਣਿਆ। ਕਾਹਦਾ? ਕਹਿੰਦਾ, ਜਿਸ ਵੇਲੇ ਮੈਂ ਬੇੜੀ 'ਚ ਨਲਕੀ ਪਾਉਣਾ ਤੇ ਧਾਗਾ ਚੜਾਉਣ ਲੱਗਣਾ, ਉਸ ਵੇਲੇ ਸੁਰਾਖ ਦੇ ਅੱਗੇ ਧਾਗਾ ਰੱਖ ਕੇ ਜਿਸ ਵੇਲੇ ਅੰਦਰ ਨੂੰ ਖਿੱਚਣਾ, ਮੇਰਾ ਰਾਮ ਕਹਿਣਾ ਰੁਕ ਜਾਂਦਾ। ਹਰ ਇੱਕ ਨਲਕੀ ਬਦਲਣ ਵੇਲੇ ਮੇਰੇ ਕੋਲੋਂ ਰਾਮ ਕਹਿਣਾ, ਇੱਕ ਵਾਰੀ ਇੱਕ ਸਵਾਸ ਮੇਰਾ ਰਾਮ ਕਹਿਣ ਤੋਂ ਮਿਰਥਾ ਚਲਾ ਜਾਂਦਾ। ਇਹ ਜਿਉਂਦੇ ਲੋਕ, ਇਹ ਬੈਠੇ ਨੇ, ਕੱਪੜਾ ਬੁਣ ਰਹੇ ਨੇ, ਲੇਕਿਨ ਪਸਾਰਾ ਕੱਪੜੇ ਵਿੱਚ ਨਹੀਂ, ਮਨ ਦਾ ਪਸਾਰਾ ਕੱਪੜੇ 'ਚ ਨਹੀਂ, ਮਨ ਦਾ ਧਿਆਨ ਸਾਰਾ ਪ੍ਰਭੂ ਸਿਮਰਨ 'ਚ ਲੱਗਾ। ਮਹਾਰਾਜ ਜਨਕ ਰਾਜ ਕਰ ਰਹੇ ਨੇ, ਲੇਕਿਨ ਧਿਆਨ ਪ੍ਰਭੂ ਵਿੱਚ ਹੈ। ਸੁਖਦੇਵ ਨੂੰ ਕਹਿੰਦੇ ਨੇ, ਜਿਵੇਂ ਥਾਲੀ ਵਿੱਚ ਧਿਆਨ ਰਿਹਾ, ਰਸਤੇ ਵਿੱਚ ਧਿਆਨ ਰਿਹਾ, ਇਸੇ ਤਰ੍ਹਾਂ ਹਿਰਦੇ ਘਰ ਵਿੱਚ ਬਿਠਾ ਕੇ ਪ੍ਰਭੂ ਦੀ ਯਾਦ, ਧਿਆਨ ਉੱਥੇ ਰੱਖਣਾ। ਰਹਿਣਾ ਸੰਸਾਰ 'ਚ, ਫਿਰਨਾ ਸੰਸਾਰ ਵਿੱਚ ਹੈ, ਧਿਆਨ ਪ੍ਰਭੂ ਸਿਮਰਨ 'ਚ ਰੱਖਣਾ। ਬਸ ਇੰਨੀ ਕੁ ਜੁਗਤ ਆ ਜਾਵੇ, ਫਿਰ ਇਸ ਸੰਸਾਰ ਦੀ ਚਰਾਗਾਹ ਵਿੱਚ ਆਏ ਹਾਂ, ਇਸ ਧਰਮਸਾਲ ਵਿੱਚ ਧਰਮ ਕਮਾਉਂਦੇ ਤੁਰ ਚੱਲਾਂਗੇ। ਪਸਰਨਾ ਨਹੀਂ ਇੱਥੇ, ਉਲਝਣਾ ਨਹੀਂ ਇੱਥੇ, ਬਲਕਿ ਮਹਾਰਸ਼ੀ ਪਾਤਸ਼ਾਹ ਐਸਾ ਵੀ ਕਹਿੰਦੇ ਨੇ ਕਿ ਇਸ ਸਾਰੀ ਖੇਡ ਨੂੰ ਕੱਚੀ ਕਰਕੇ ਜਾਣੀ। ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਨੇ, ਵੇਖੀ ਇਹ ਸੰਸਾਰ ਦੀ ਖੇਡ ਨੂੰ ਕਿਤੇ ਸੱਚੀ ਜਾਣ ਕੇ ਤੇ ਸੱਚੇ ਵਾਹਿਗੁਰੂ ਤੋਂ ਟੁੱਟਿਆ ਨਾ ਰਹਿ ਜਾਈ,

ਇੱਕ ਤਾਂ ਕਹਿੰਦੇ ਜਿਵੇਂ ਰੇਤ ਦਾ ਘਰ ਹੁੰਦਾ ਨਾ ਇਸ ਤਰ੍ਹਾਂ ਦੀ ਹੈ ਖੇਡ, ਇੱਕ ਕਹਿੰਦੇ ਨੇ ਸੁਪਨੇ ਵਰਗੀ ਵੀ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ, ਸੰਸਾਰ ਦਾ ਜੀਣਾ ਕੀ ਹੈ ਸੁਪਨੇ ਵਾਂਗੂ ਸਮਝ। ਤੇ ਗਲਤੀ ਇਹ ਨਾ ਕਰੀ ਜਿਵੇਂ ਲੋਕ ਕਰ ਰਹੇ ਨੇ, ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ, ਆਰ ਜਾ ਗਈ ਵਿਹਾਏ ਤੰਦੇ ਤਹਾਇਆ, ਪੂਰਨ ਪਹਿ ਨਾ ਕਾਮ ਮੋਇਆ ਮਾਇਆ। ਤਾਂ ਗਲਤ ਹੋ ਗਿਆ ਕੰਮ, ਸੁਪਨੇ ਨਾਲ ਚਿੱਤ ਨਹੀਂ ਲਾਉਣਾ, ਇਹਨੂੰ ਸੁਪਨਾ ਜਾਣ ਕੇ ਇਹਦੇ ਵਿੱਚੋਂ ਲੰਘ ਜਾਣਾ ਹੈ, ਜਾਗਣਾ ਹੈ ਪ੍ਰਭੂ ਵਾਲੇ ਪਾਸੇ। ਤੇ ਜਿਹੜੇ ਗਲਤੀ ਨਾਲ ਸੁਪਨੇ ਨਾਲ ਜੁੜ ਗਏ ਨੇ, ਮਹਾਰਾਜ ਕਹਿੰਦੇ ਭਗਤ ਕਬੀਰ ਜੀ ਦੀ ਬਾਣੀ

ਮਤ ਨਾਲ ਵਾਹਿਗੁਰੂ ਨੂੰ ਯਾਦ ਕਰਨਾ ਸੀ, ਉਹ ਮਤ ਪਸਾਰਿਆਂ ਨੇ ਮਾਰ ਲਈ। ਨਹੀਂ, ਇੱਥੇ ਤਾਂ ਆਉਣਾ ਤੇ ਜਾਣਾ ਹੈ, ਇੱਥੇ ਤਾਂ ਧਰਮ ਕਮਾਉਣਾ ਹੈ ਤੇ ਧਰਮਸ਼ਾਲਾ ਜਾਣ ਕੇ ਟਿਕਣਾ ਤੇ ਤੁਰ ਜਾਣਾ। ਮਨ ਇੱਥੇ ਨਹੀਂ ਲਾਉਣਾ, ਮਨ ਉਹਦੇ ਨਾਲ ਲਾਉਣਾ ਜਿਸਨੇ ਭੇਜਿਆ ਤੇ ਬੁਲਾਉਣਾ। ਮਹਾਰਾਜ ਕਹਿੰਦੇ ਨੇ, ਕੋਇਲ ਆਇਆ ਕੋਇਲੀ ਕਿਆ ਤਿਸ ਡੰਫ ਪਸਾਰ, ਮੋਹਲ

Manam.

ਸਮੇਂ ਦੇ ਲੋਕਾਂ ਨੇ ਤਾਂ ਭਾਵੇਂ ਉਸਨੂੰ ਸ਼ੂਦਰ ਕਿਹਾ ਪਰ ਉਸ ਰਵਿਦਾਸ ਚਮਾਰ ਨੇ ਰਾਮ ਦਾ ਸਿਮਰਨ ਕਰਕੇ ਵਾਹਿਗੁਰੂ ਦੀ ਭਗਤੀ ਕਰਕੇ ਉਹ ਪਦਵੀ ਪਾ ਲਈ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਹਨ।

بس کے از صحبت بزرگان شد جزم چشم مغیر چشم مغیر از مال شبا

ਇਸ ਦੇ ਪ੍ਰਥਾਏ ਨੌਵੇਂ ਪਾਤਸ਼ਾਹ ਜੀ ਨੇ ਵਿਕਥਨ ਕੀਤਾ। ਹਰ ਕੀ ਗਤ ਨਾਹੀਂ ਕਉ ਜਾਣੇ, ਜੋਗੀ ਜਤੀ ਤਪੀ ਪਛਹਾਰੀ ਅਰ ਬਹਲੋਕ ਸਿਆਣੇ।

ਸ਼ਹੀਦਾਂ ਦੇ ਸਰਤਾਜ ਆਪਣੀ ਸੁਲਹਲ ਕੁਲਬਾਣੀ ਦੇ ਅੰਦਰ ਪੰਕਤੀ ਕਥਨ ਕਰਦੇ ਹਨ, ਮੋਹੇ ਨਿਰਗੁਣ ਗੁਣ ਕਛੂ ਨਾ ਜਾਤਾ, ਮੋਹੇ ਨਿਰਗੁਣ